ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਅੱਜ ਦਿਨ ਸ਼ੁੱਕਰਵਾਰ ਸ਼ੱਕ ਸੰਵਤ 1948 ਦੇ ਜੇਠ ਮਹੀਨੇ ਦੀ 14 ਤਰੀਕ ਤੇ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ 5 ਤਰੀਕ ਏ। ਇਸ ਵੇਲੇ 5:58 ਅਤੇ 30 ਸਕਿੰਟ ਹੋਏ ਨੇ। ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਸ਼ੁਰੂ ਹੁੰਦੀ ਏ। ਇਸ ਸਭਾ ਵਿਚ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਏ।

ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਦੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 5:59 ਅਤੇ 23 ਦਾ। ਠੀਕ 6 ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 6:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ।

0: global ambassadors of the Ayush Ministry's Yoga 365 campaign when they return to their home countries. Speaking at the opening ceremony of the championship in Ahmedabad, Mr. Modi said Ministry of Ayush has launched a Yoga 365 campaign to encourage year-round engagement with yoga and promote healthier lifestyle across communities. The Prime Minister urged athletes from across the world to help spread awareness about yoga beyond the championship.
1: जैसे जैसे योगासना स्पोर्ट्स का विस्तार होगा वैसे वैसे इससे जुड़ी नई संभावनाएं भी बढ़ेगी ये खिलाड़ियों के लिए नई कैरियर अपॉर्चुनिटीज लेकर आएगा यह ट्रेनर्स स्पोर्ट्स साइंटिस्ट रिसर्चर्स और इवेंट मैनेजर्स के लिए भी नए अवसर बनाएगा
0: Prime Minister Narendra Modi yesterday held talks with acting President of Venezuela, Leonel Rodriguez, in New Delhi. The two leaders reviewed the full spectrum of bilateral relations and explored new avenues of cooperation in energy, trade, investment, healthcare, and automobiles, among others. In a social media post, Mr. Modi said they had extensive discussions on expanding cooperation in energy, critical minerals, technology, agriculture, health, and people-to-people ties. The Appointments Committee of the Cabinet has approved a one-year extension for Tarun Kapoor, a retired 1987 batch IS officer, as advisor to the Prime Minister Narendra Modi. The Department of Personnel and Training informed that Mr. Kapoor's extended tenure in the Prime Minister's office takes effect on 10th of this month for a period of 1 year. The Appointments Committee of the Cabinet has approved the appointment of Nilkant Mishra as Executive Director of World Bank Headquarters, Washington, D.C. for a tenure of 3 years. The Department of Personnel and Training informed that the tenure of Parmeswaran Iyer has also been extended till the new incumbent assumes charge. The Reserve Bank of India, RBI, will announce its bimonthly monetary policy today. RBI Governor Sanjay Malhotra will announce the decisions taken by the Monetary Policy Committee, MPC, this morning. Former Lok Sabha Secretary General and constitutional expert Subhashi Kashyap passed away in New Delhi yesterday following a prolonged illness. He was 97. Dr. Kashyap was part of the high-level committee headed by former President Ramnath Kovind to prepare a legal framework on simultaneous elections. Author of over 100 books, he served as a Secretary General of Lok Sabha from 1983 to 1990. In his condolence message, Prime Minister Narendra Modi said that Dr. Kashyap was one of India's foremost constitutional scholars whose contributions to parliamentary and constitutional discourse enriched the society. World Environment Day is being celebrated across the globe today. It has been observed on 5th June every year since 1973 as part of the United Nations Environment Programme to build awareness to save life on Earth. The day is observed to raise global awareness to take positive environmental action to protect nature and the planet Earth. On the occasion of World Environment Day, Union Minister for Environment, Forest and Climate Change Bhupendra Yadav and Minister of State Kirti Vardhan Singh will participate in a tree plantation program. India will take on arch rivals Pakistan in the semi-final of the Men's Under-18 Asia Cup Hockey Tournament at Kakamigara Hockey Stadium in Japan today. And that is the end of this news bulletin.
2: ਹੁਣ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਐਂਡ 101.1 ਮੈਗਾਹਰਟਜ਼ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 6:10 ਅਤੇ 15 ਸਕਿੰਟ ਦਾ ਤੇ ਆਓ ਹੁਣ ਤੁਹਾਨੂੰ ਜਾਣਕਾਰੀ ਦੇ ਦਈਏ ਅੱਜ ਪ੍ਰਸਾਰਿਤ ਤੇ ਰਿਲੇ ਹੋਣ ਵਾਲੇ ਪ੍ਰੋਗਰਾਮਾਂ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ ਹੁਣ ਤੋਂ ਥੋੜ੍ਹੀ ਹੀ ਦੇਰ ਬਾਅਦ ਯਾਨੀ ਕਿ ਠੀਕ 6:15 ਤੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ 7 ਵਜੇ ਦਾ ਸਮਾਂ ਹੋਵੇਗਾ ਪ੍ਰੋਗਰਾਮ ਸੱਜਰੀ ਸਵੇਰ ਦਾ ਅੱਜ ਦੇ ਪ੍ਰੋਗਰਾਮ ਤਹਿਤ ਸਿਲਸਿਲਾ ਹੋਵੇਗਾ ਰਾਖੇ ਸਰਹੱਦਾਂ ਦੀ ਅਤੇ ਇਹ ਪ੍ਰੋਗਰਾਮ ਲਾਈਵ ਫੋਨ ਇਨ ਹੋਵੇਗਾ 8 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ 8:15 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦਿੱਲੀ ਤੋਂ 8:30 ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ 8:40 ਤੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਮਹਿਕ ਪੰਜਾਬ ਦੀ ਪ੍ਰੋਗਰਾਮ ਤਹਿਤ ਸਿਲਸਿਲਾ ਹੋਵੇਗਾ ਪ੍ਰਦੇਸ਼ਿਕ ਸੰਗੀਤ ਦਾ ਸਵੇਰੇ 9 ਵਜੇ ਤੋਂ 10 ਵਜੇ ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਜਿਸ ਦੇ ਤਹਿਤ 9 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਤਰਲੋਕ ਤੇ 9:30 ਵਜੇ ਪ੍ਰੋਗਰਾਮ ਆਜ ਕੇ ਫਨਕਾਰ ਸਦਾ

ਹਰ ਪੰਜਾਬੀ ਗੀਤਾਂ ਤੇ ਆਧਾਰਿਤ ਪ੍ਰੋਗਰਾਮ ਗੀਤ ਪਟਾਰਾ ਲੈ ਕੇ ਹਾਜ਼ਰ ਹੋਵਾਂਗੇ ਸਵੇਰੇ 10 ਵਜੇ। 11 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 11:05 ਤੋਂ ਲੈ ਕੇ 12 ਵਜੇ ਤੱਕ ਰਿਲੇਅ ਕਰਾਂਗੇ ਆਕਾਸ਼ਵਾਣੀ ਰੇਨਬੋ ਦਿੱਲੀ ਦੇ ਪ੍ਰਸਾਰਣ। 12 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 12:10 ਤੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਸਰੋਤਾ ਮੰਚ। ਅੱਜ ਦੇ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਸਤਪਾਲ ਬਰਾੜ ਅਤੇ ਮਮਤਾ ਅਰੋੜਾ। 1:10 ਤੇ ਰਿਲੇਅ ਕਰਾਂਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਦੁਪਹਿਰ 1:15 ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਹੈਲੋ ਫਰਮਾਇਸ਼। ਅੱਜ ਦੇ ਪ੍ਰੋਗਰਾਮ ਤਹਿਤ ਸਿਲਸਿਲਾ ਹੋਵੇਗਾ ਚਿੱਠੀਆਂ ਮਿੱਠੀਆਂ ਤੇ ਅੱਜ ਦੇ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਕਿਰਨਪਾਲ ਕੌਰ। 2 ਵਜੇ ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ, 2:15 ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਪ੍ਰੋਗਰਾਮ ਸੁਰੀਲੇ ਦੁਪਹਿਰ ਲੈ ਕੇ ਹਾਜ਼ਰ ਹੋਵਾਂਗੇ ਦੁਪਹਿਰ 2:30। ਅੱਜ ਦਾ ਪ੍ਰੋਗਰਾਮ ਲਾਈਵ ਫੋਨ ਇਨ ਹੋਵੇਗਾ। ਸ਼ਾਮ 3 ਵਜੇ ਤੋਂ 5 ਵਜੇ ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 3 ਵਜੇ ਹੋਵੇਗਾ ਪ੍ਰੋਗਰਾਮ ਹੈਲੋ ਸਹੇਲੀ, 4 ਵਜੇ ਪ੍ਰੋਗਰਾਮ ਗੀਤੋਂ ਭਰੀ ਕਹਾਣੀ। ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਲੈ ਕੇ ਹਾਜ਼ਰ ਹੋਵਾਂਗੇ ਸ਼ਾਮ 5 ਵਜੇ। ਅੱਜ ਦੇ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਮਮਤਾ ਅਰੋੜਾ। ਪ੍ਰੋਗਰਾਮ ਤਹਿਤ ਸਿਲਸਿਲਾ ਹੋਵੇਗਾ ਪਿੰਡਾਂ ਵਾਲੇ ਦੇ ਤਹਿਤ, ਵਿਸ਼ਾ ਲੋਕ ਗਾਇਕ ਸੰਗੀਤਕਾਰ ਤੇ ਕਵੀ ਮਨਮੋਹਨ ਵਾਰਿਸ ਅਤੇ ਅਮਰ ਨੂਰੀ ਭਾਗ ਦੂਜਾ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਬਲਜੀਤ ਸ਼ਰਮਾ। 6:20 ਤੇ ਰਿਲੇਅ ਕਰਾਂਗੇ ਪ੍ਰਦੇਸ਼ੀ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਨੌਜਵਾਨ ਸਰੋਤਿਆਂ ਲਈ ਪ੍ਰੋਗਰਾਮ ਯੁਵਾਣੀ ਲੈ ਕੇ ਹਾਜ਼ਰ ਹੋਵਾਂਗੇ ਸ਼ਾਮ 6:30। 7 ਵਜੇ ਰਿਲੇਅ ਕਰਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। 7:10 ਤੇ ਤੁਸੀਂ ਸੁਣੋਗੇ ਸਪੈਸ਼ਲ ਪ੍ਰੋਗਰਾਮ ਡੈਡੀਕੇਟ ਟੂ 12 ਈਅਰਸ ਆਫ ਸੈਂਟਰਲ ਗੌਰਮੈਂਟ DDHEIR ਜਲੰਧਰ। 7:45 ਤੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਸ਼ਾਮ ਸੁਹਾਣੀ। 8:15 ਤੁਸੀਂ ਸੁਣੋਗੇ NCERT ਵੱਲੋਂ ਪ੍ਰਾਯੋਜਿਤ ਪ੍ਰੋਗਰਾਮ ਉਮੰਗ। ਅੱਜ ਤੁਸੀਂ ਇਸਦਾ ਐਪੀਸੋਡ 1300 ਸੁਣੋਗੇ। ਅੱਠ ਤੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ। 9 ਵਜੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਰਾਤ 9:15 ਤੋਂ 11 ਵਜੇ ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 9:15 ਹੋਵੇਗਾ ਪ੍ਰੋਗਰਾਮ ਆਪਕੇ ਲਈ। 9:30 ਪ੍ਰੋਗਰਾਮ ਛਾਇਆ ਗੀਤ, 10 ਵਜੇ ਪ੍ਰੋਗਰਾਮ ਆਜ ਕੇ ਫਨਕਾਰ ਤੇ 10:30 ਹੋਵੇਗਾ ਪ੍ਰੋਗਰਾਮ ਢਲਤੀ ਜਾਏ ਰਾਤ ਤੇ 11 ਵਜੇ ਸਾਡੀ ਅੱਜ ਦੀ ਪ੍ਰਸਾਰਣ ਸਭਾ ਦੀ ਹੋਵੇਗੀ ਸਮਾਪਤੀ। ਇਹ ਸੀ ਜਾਣਕਾਰੀ ਅੱਜ ਪ੍ਰਸਾਰਿਤ ਅਤੇ ਰਿਲੇਅ ਹੋਣ ਵਾਲੇ ਪ੍ਰੋਗਰਾਮਾਂ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ। ਆਕਾਸ਼ਵਾਣੀ FM ਬਠਿੰਡਾ, FM 101.1 ਮੈਗਾਹਰਟਸ ਦੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਠੀਕ 6:15 ਦਾ। ਹੁਣ ਵੇਲਾ ਇਹ ਪ੍ਰੋਗਰਾਮ ਅੰਮ੍ਰਿਤ ਵੇਲਾ ਦਾ। ਸ਼ਬਦ ਸਰਵਣ ਕਰਦੇ ਹਾਂ ਭਾਈ ਨਿਰਮਲ ਸਿੰਘ ਰਾਗੀ ਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਹੋਇਆ।

ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਅੰਮ੍ਰਿਤ ਵੇਲਾ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਐਨ 101.1 ਮੈਗਾਹਰਟਜ਼ ਦੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਠੀਕ 7 ਵਜੇ ਦਾ। ਹੁਣ ਵੇਲਾ ਇਹ ਪ੍ਰੋਗਰਾਮ ਸੱਜਰੀ ਸਵੇਰ ਦਾ।

ਸਰਹੱਦਾਂ ਦੇ ਤੇ ਸਾਡੇ ਸਰੋਤਿਆਂ ਨੇ ਡਾਇਲ ਕਰਨਾ ਸਾਡੇ ਸਟੂਡੀਓ ਦਾ ਨੰਬਰ 0164-242-3431 ਤੇ ਗੀਤ ਸੰਗੀਤ ਹੋਵੇਗਾ ਸਾਡੇ ਸਰੋਤਿਆਂ ਦੀ ਪਸੰਦ ਦਾ ਤੇ ਨਾਲ ਹੀ ਗੱਲ ਹੋਵੇਗੀ ਅੱਜ ਦੇ ਦਿਨ ਬਾਰੇ ਵੀ। ਤੇ ਸਕੂਲਾਂ ਦੇ ਵਿੱਚ ਵੀ ਛੁੱਟੀਆਂ ਹੋ ਚੁੱਕੀਆਂ ਨੇ ਤੇ ਸਾਰੇ ਜਿਹੜੇ ਛੁੱਟੀਆਂ ਦਾ ਆਨੰਦ ਵੀ ਮਾਣ ਰਹੇ ਹੋਣਗੇ, ਪਰ ਕਈ ਜਿਹੜੇ ਆਪਣੇ ਸਾਡੇ ਜਿਹੜੇ ਸਰੋਤੇ ਨੇ ਉਹ ਕੰਮਾਂ ਕਾਰਾਂ 'ਤੇ ਜਾਣ ਲਈ ਤਿਆਰ ਵੀ ਹੋ ਰਹੇ ਹੋਣਗੇ, ਕਿਉਂਕਿ ਹਰ ਇੱਕ ਬੰਦੇ ਨੂੰ ਛੁੱਟੀ ਨਹੀਂ ਹੁੰਦੀ ਜੀ। ਜਿਵੇਂ ਕਿ ਆਕਾਸ਼ਵਾਣੀ FM ਬਠਿੰਡਾ ਵੀ ਜਿਹੜੀ ਹੈ ਛੁੱਟੀ ਨਹੀਂ ਕਰਦਾ ਜੀ, ਅਤੇ ਹਮੇਸ਼ਾ ਹੀ ਸਰੋਤਿਆਂ ਦੀ ਖਿਦਮਤ ਦੇ ਵਿੱਚ ਹਾਜ਼ਰ ਰਹਿੰਦਾ। ਜੀ, ਤੇ ਅੱਜ ਹੈ ਵਿਸ਼ਵ ਵਾਤਾਵਰਣ ਦਿਵਸ।

ਕੇ ਛੱਡ ਕੇ ਕਿਤੇ ਮਹਿਲ ਮਨਾਰੇ ਕੁਦਰਤ ਦੇ ਵੇਖ ਨਜ਼ਾਰੇ ਜ਼ਿੰਦਗੀ ਬੜੀ ਸੋਹਣੀ ਲੱਗੂ ਦੁੱਖ ਭੁੱਲ ਜਾਵੇਂਗਾ ਸਾਰੇ ਕੁਦਰਤ ਦੇ ਵੇਖ ਨਜ਼ਾਰੇ ਜ਼ਿੰਦਗੀ ਬੜੀ ਸੋਹਣੀ ਲੱਗੂ ਜ਼ਿੰਦਗੀ ਬੜੀ ਸੋਹਣੀ ਲੱਗੂ।

0: कार तो काम करो, वादू तनखा, बस एक क्लिक दे, वाजी वाह।
1: फसी
2: अनजान लिंक कांते क्लिक ना करो। RBI कहता है
3: जानकार बनो, सुचेत रहो।
4: ਸ੍ਰੋਤਿਓ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸ੍ਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ, ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713 7316 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-2240-3131 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ FM ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ, ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।

0: जी श्रोतियों, प्रोग्राम चल रहा सर्जरी स्वेयर सिलसिला राखे सरहदां दे ते इक श्रोता साडे नाल जुड़ गए ने जी। 0164-242-3031 नंबर डायल करके देखते हैं केड़े श्रोता जुड़े ने ते कित्थों गल कर रहे ने। हैलो
1: हैलो
0: जी, स्वागत है जी प्रोग्राम दे विच, अपना नाम सांझा कर दियो।
1: मलवीर भागू तो बोल रहा जी, मैं गुरकेश सिंह
0: जी। ते अज गीत केड़ा सुनोगे जी?
1: ਗੀਤ ਮੈਡਮ ਸੰਦੂਰ ਸਿਕੰਦਰ ਦਾ ਸੁਣਾ ਦੇਣੀ ਗੋਰੀ ਗੱਲ ਤੇ ਗੀਤ ਪਿਆ
0: ਜੀ। ਗੀਤ ਤੁਹਾਡਾ ਅਸੀਂ ਕੱਢ ਲਿਆ ਤੇ ਅੱਜ ਦੇ ਦਿਨ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
1: ਅੱਜ ਦੇ ਦਿਨ ਬਾਰੇ ਜੀ, ਮੈਨੂੰ ਤਾਂ ਦਿਨ ਦਾ ਨਹੀਂ ਪਤਾ ਕਿਹੜਾ ਗੀਤ ਦਾ ਕੀ ਪ੍ਰੋਗਰਾਮ ਹੈ।
0: ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਦੱਸਿਆ ਸੀ ਜੀ ਕਿ ਅੱਜ ਵਿਸ਼ਵ ਵਾਤਾਵਰਨ ਦਿਵਸ ਹੈ, ਆਪਾਂ ਵਾਤਾਵਰਨ ਨੂੰ ਬਚਾਉਣ ਲਈ ਆਪਾਂ ਆਪਣੀ ਕੀ ਕੋਸ਼ਿਸ਼ ਕਰ ਸਕਦੇ ਹਾਂ?
1: ਅਸੀਂ ਵਾਤਾਵਰਨ ਨੂੰ ਫਿਰ ਵੀ ਬਚਾ ਕੇ ਰੱਖਣਾ ਚਾਹੀਦਾ ਜੀ। ਆਗੂ ਬਣਾ ਲਓ ਜਾਂ ਹੋਰ ਕਰੋ, ਬਸ ਦਰਖਤ ਵਧੀਆ ਲਾ ਕੇ ਰੱਖੋ
0: ਜੀ। ਤੇ ਦਰਖਤ ਲਾਉਣ ਦੇ ਨਾਲ ਨਾਲ ਉਹਨਾਂ ਦੀ ਸਾਂਭ ਸੰਭਾਲ ਵੀ,
1: ਸਾਂਭ ਸੰਭਾਲ ਕਰੋ ਜੀ, ਪਾਣੀ ਧਾਣੀ ਪਾਓ ਉਹਨਾਂ ਨੂੰ
0: ਜੀ।
1: ਕੋਈ ਜਾਨਵਰ ਬਹਿੰਦਾ, ਬੰਦੇ ਬਹਿੰਦੇ, ਅਸੀਂ ਪਸ਼ੂ ਡੰਗਰ ਬਹਿ ਰੱਖਾਂਗੇ
0: ਜੀ। ਜੀ ਜੀ, ਸ਼ੁਕਰੀਆ ਜੀ ਫੋਨ ਕਰਨ ਦੇ ਲਈ। ਗੀਤ ਪਹੁੰਚ ਗਿਆ ਜੀ ਤੁਹਾਡੇ ਰੇਡੀਓ ਸੈੱਟ ਤੇ।
1: ਠੀਕ ਹੈ ਜੀ।

ਜੀ 0164-2542-3031 ਨੰਬਰ ਹੋ ਚੁੱਕਿਆ ਜੀ ਡਾਇਲ। ਦੇਖਦੇ ਹਾਂ ਕਿਹੜੇ ਸਰੋਤਾ ਜੁੜੇ ਨੇ ਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਨੇ। ਹੈਲੋ,

0: 4031 ਨੰਬਰ ਹੋ ਚੁੱਕਿਆ ਜੀ ਡਾਇਲ। ਦੇਖਦੇ ਹਾਂ ਕਿਹੜੇ ਸਰੋਤਾ ਜੁੜੇ ਨੇ ਤੇ ਕਿਹੜੇ ਕੀਤੀ ਫਰਮਾਇਸ਼ ਲੈ ਕੇ ਆਏ ਨੇ। ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਮੈਂ ਵਿਸ਼ਾਲ ਸਿੰਘ ਭੱਟੀ, ਪਿੰਡ ਥੇੜੀ ਬਾਬਾ ਸਾਵਣ ਸਿੰਘ, ਸਰਸਾ, ਹਰਿਆਣਾ।
0: ਜੀ, ਰੇਡੀਓ ਤੋਂ ਦੂਰ ਹੋ ਜਾਓ ਜੀ ਪਹਿਲਾਂ।
1: ਮੈਂ ਬਿਲਕੁਲ ਦੂਰ ਹਾਂ ਜੀ।
0: ਜੀ, ਆਵਾਜ਼ ਗੂੰਜ ਰਹੀ ਹੈ ਜੀ ਤੁਹਾਡੀ।
1: ਮੈਂ ਜੀ ਹੋਰ ਬਾਹਰ ਹੋ ਗਿਆ।
0: ਹਾਂਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਤੇ ਗੀਤ ਸਾਂਝਾ ਕਰ ਦਿਓ, ਕਿਹੜਾ ਸੁਣੋਗੇ ਅੱਜ?
1: ਪਹੁੰਚ ਤੁਸੀਂ ਕਹਿੰਦੇ ਸੀ ਗੁਰੂ ਪ੍ਰੀਤੀ ਆਲ ਸੁਣਾ ਦਿੰਦੇ ਉਸੇ ਫਿਲਮ ਦਾ।
0: ਜੀ, ਪਹੁੰਚ ਗਿਆ ਜੀ ਗੀਤ ਤੁਹਾਡੇ ਰੇਡੀਓ ਸੈੱਟ ਤੇ। ਸ਼ੁਕਰੀਆ ਜੀ ਫੋਨ ਕਰਨ ਦੇ ਲਈ।
1: ਬਹੁਤ ਬਹੁਤ ਮਿਹਰਬਾਨੀ ਜੀ।

0: पेश है सबका फेवरेट
1: अर्क गुलाब अर्क केवड़ा चंदन तेल एवं खस तेल से निर्मित हर्बल शरबत मौज बहार तन मन को ताजा कर जाए।
2: आकाशवाणी FM बठिंडा दे रब वर्गे श्रोतिया नूं दस दिए कि मिति 6 जून दिन शनिवार शाम 7:45 ती प्रोग्राम शाम सुहानी दे तहत तुसी सुनोगे सिलसिला फिल्मी अफसाने और तरानी। प्रोग्राम दे विच गलबात करांगे हिंदी फिल्मी अदाकार अनिल कपूर दी जिंदगी दे बारे। प्रोग्राम दी वाचक अते संपादन कमल सिद्धू, प्रोग्राम दे निर्माता निर्देशक बलजीत शर्मा जी। सो सुनना ना भुलना 6 जून शाम 7:45 ते सिलसिला फिल्मी अफसाने और तराने।
3: जी स्रोते प्रोग्राम चल रहा सज्जरी सवेर प्रोग्राम तहत सिलसिला राखे सरहदां दे ते मैं सुखदीप कौर बनी हुई हां तुहाडे नाल प्रोग्राम दे तहत। ਸਟੂਡੀਓ ਦੀ ਘੜੀ ਤੇ ਸਮਾਂ ਹੋ ਚੁੱਕਿਆ 7:38 ਅਤੇ 52 ਸਕਿੰਟ ਦਾ। ਇੱਕ ਸਰੋਤਾ ਸਾਡੇ ਨਾਲ ਜੁੜ ਗਏ ਨੇ ਜੀ 0164-242-4331 ਨੰਬਰ ਡਾਇਲ ਕਰਕੇ। ਦੇਖਦੇ ਹਾਂ ਕਿਹੜੇ ਸਰੋਤਾ ਜੁੜੇ ਨੇ ਤੇ ਕਿੱਥੋਂ ਗੱਲ ਕਰ ਰਹੇ ਨੇ। ਹੈਲੋ
4: ਹੈਲੋ
3: ਹਾਂਜੀ ਆਪਣਾ ਨਾਮ ਸਾਂਝਾ ਕਰ ਦਿਓ।
4: ਗਿਆਨ ਸਿੰਘ ਢਿੱਲੋਂ ਪਿੰਡ ਜ਼ਿਲ੍ਹਾ ਬਠਿੰਡਾ
3: ਜੀ। ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
4: ਧੰਨਵਾਦ ਭੈਣ ਜੀ।
3: ਜੀ ਤੇ ਅੱਜ ਗੀਤ ਕਿਹੜਾ ਸੁਣੋਗੇ? ਜੀ ਬਿਲਕੁਲ ਜੀ। ਜਿਵੇਂ ਆਪਾਂ ਸੁਬਹਾ ਦੇਖਦੇ ਹਾਂ ਨਾ ਲੋਕ ਸੈਰ ਤੇ ਨਿਕਲਦੇ ਆ ਤਾਂ ਸੜਕਾਂ ਤੇ ਜਿਹੜਾ ਕੂੜਾ ਹੈ ਉਹ ਇਸ ਤਰ੍ਹਾਂ ਹੀ ਬਿਖਰਿਆ ਪਿਆ ਹੁੰਦਾ ਤਾਂ ਕਿਤੇ ਨਾ ਕਿਤੇ ਉਹ ਸਾਡੀ ਹੀ ਗਲਤੀ ਹੁੰਦੀ ਹੈ।
4: ਹਾਂਜੀ ਹਾਂਜੀ
3: ਜੀ। ਤੇ ਇਸ ਸਿਰਫ ਅੱਜ ਦੇ ਦਿਨ ਨੂੰ ਹੀ ਸਾਨੂੰ ਇਸ ਦਿਨ ਨੂੰ ਨਹੀਂ ਮਨਾਉਣਾ ਚਾਹੀਦਾ। ਜੇਕਰ ਅਸੀਂ ਰੋਜ਼ ਹੀ ਵਾਤਾਵਰਨ ਦਿਵਸ ਮਨਾਈਏ ਤਾਂ ਸ਼ਾਇਦ ਅਸੀਂ ਆਪਣੇ ਵਾਤਾਵਰਨ ਨੂੰ ਫਿਰ ਤੋਂ ਹਰਿਆ ਭਰਿਆ ਬਣਾ ਸਕਦੇ ਹਾਂ। ਹਨਾ
4: ਜੀ ਰੋਜ਼ਾਨਾ ਵਾਈਏ ਭੈਣ ਜੀ ਫਿਰ ਤਾਂ ਉਹਦੇ ਕੁਛ ਨਹੀਂ ਥੋੜਾ ਥੋੜਾ ਹੀ ਹੁੰਦਾ
3: ਜੀ।
4: ਰੋਜ਼ਾਨਾ
3: ਤਾਂ ਲੱਗਦੀ ਕੁਛ ਨਹੀਂ। ਸ਼ੁਕਰੀਆ ਜੀ ਫੋਨ ਕਰਨ ਦੇ ਲਈ। ਗੀਤ ਪਹੁੰਚ ਗਿਆ ਜੀ ਤੁਹਾਡੇ ਰੇਡੀਓ ਸੈੱਟ ਤੇ।
4: ਧੰਨਵਾਦ ਭੈਣ ਜੀ।

ਪੈ ਗਈ ਜੁਦਾਈ ਵਾਲੀ ਅੱਗ ਸਾਨੂੰ ਚੱਖਣੀ ਪੌੜੀਆਂ ਨੂੰ ਬੀਬੀ ਪਾਗ ਲਾਏ ਵੀਰ ਤੇਰੇ ਸਾਡੀ ਜਿੰਦਕਾਂ ਨੂੰ ਦੁੱਖਾਂ ਵਿੱਚ ਰੋਲਦਾ ਗੁਰੂ ਨਾਨਕ ਸਭ ਦਾ ਪਿਆਰਾ ਪਿਆ ਤੇਰਾ ਤੇਰਾ ਬੋਲਦਾ।

0: जी 0164-45-3131 नंबर हो चुके हैं जी डायल। देखते हैं केड़े स्रोता जुड़े ने ते केड़े की थी फरमाइश लेके आए ने। हेलो।
1: हेलो।
0: हाँ जी कौन गल कर रहे हो?
1: मैं सुखपाल सिंह नेशनल कॉलोनी बठिंडा तो बोल रहा हूँ
0: जी। स्वागत है जी प्रोग्राम दे विच।
1: बहुत बहुत धन्यवाद जी।
0: अज गीत केड़ा सुनोगे प्रोग्राम दे विच?
1: अज गीत सुनना मैं कुलदीप मान जी दा गाया है गीत एक बाबा दीप सिंह
0: जी की ਤੁਹਾਡਾ ਸੀ ਕੱਢ ਲਿਆ ਤੇ ਅੱਜ ਦੇ ਦਿਨ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
1: ਅੱਜ ਦੇ ਦਿਨ ਬਾਰੇ ਵਾਤਾਵਰਨ ਦੇ ਆਪਾਂ ਸਾਂਭ ਸੰਭਾਲ ਜਿੰਨੀ ਹੋ ਸਕਦੀ ਹੈ ਕਰਨੀ ਚਾਹੀਦੀ ਹੈ
0: ਜੀ।
1: ਆਪਣੇ ਆਲੇ ਦੁਆਲੇ ਦੀ ਸਫਾਈ ਕਰਨੀ ਰੱਖਣੀ ਚਾਹੀਦੀ ਹੈ। ਬਾਕੀ ਹੋਰ ਦਰਖਤ ਵਗੈਰਾ ਜਿੰਨੇ ਵੀ ਹੋ ਸਕਦੇ ਲਗਾਉਣੇ ਚਾਹੀਦੇ ਹੈ
0: ਜੀ।
1: ਉਹਨਾਂ ਦੀ ਸਾਂਭ ਸੰਭਾਲ ਵੀ ਜ਼ਰੂਰੀ ਹੈ ਜੀ।
0: ਜੀ ਵਾਤਾਵਰਨ ਦੇ ਨਾਲ ਸਾਨੂੰ ਆਪਣੇ ਘਰ ਦੇ ਵਿੱਚ ਜਿਵੇਂ ਬਿਜਲੀ ਹੈ ਹਨਾ, ਫਾਲਤੂ ਕਿਤੇ ਪੱਖੇ ਚੱਲ ਰਹੇ ਆ ਜਾਂ ਲਾਈਟਾਂ ਚੱਲ ਰਹੀਆਂ, ਉਹਦਾ ਵੀ ਬਹੁਤ ਧਿਆਨ ਰੱਖਣਾ ਚਾਹੀਦਾ।
1: ਹਾਂਜੀ, ਜਿੰਨਾ ਕਿ ਜਿੱਥੇ ਲੋੜ ਹੋਵੇ ਜਿੰਨੀ ਕੁ ਲੋੜ ਹੋਵੇ ਉਹੀ ਵਰਤਣਾ ਚਾਹੀਦਾ
0: ਜੀ। ਸ਼ੁਕਰੀਆ ਜੀ ਫੋਨ ਕਰਨ ਦੇ ਲਈ। ਗੀਤ ਪਹੁੰਚ ਗਿਆ ਜੀ ਤੁਹਾਡੇ ਰੇਡੀਓ ਸੈੱਟ ਤੇ।
1: ਥੈਂਕ ਯੂ ਜੀ।

0: ਨੇ ਤੇ ਕਿੱਥੋਂ ਗੱਲ ਕਰ ਰਹੇ ਨੇ? ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਮੈਂ ਮਾਨਸਾ ਕਲਾ ਤੋਂ ਕੁਲਜੀਤ ਨੰਬਰਦਾਰ ਬੋਲਦਾ ਜੀ।
0: ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
1: ਧੰਨਵਾਦ ਜੀ।
0: ਪਹਿਲਾਂ ਤਾਂ ਗੀਤ ਸਾਂਝਾ ਕਰ ਦਿਓ ਜੀ, ਕਿਹੜਾ ਗੀਤ ਸੁਣੋਗੇ ਅੱਜ?
1: ਕਰਨਾਮ ਭੁੱਲਰ ਦਾ ਜੀ, ਕਰਨਾਮ ਭੁੱਲਰ
0: ਜੀ। ਗੀਤ ਤੁਹਾਡਾ ਅਸੀਂ ਕੱਢ ਲਿਆ ਤੇ ਅੱਜ ਦੇ ਦਿਨ ਬਾਰੇ ਕੁਝ ਕਹਿਣਾ ਚਾਹੋਗੇ?
1: ਦਿਨ ਬਾਰੇ ਪਹਿਲੇ ਜੀ, ਮੇਰਾ ਮੁੰਡਾ ਆਰਮੀ ਚ ਹੈ
0: ਜੀ,
1: ਤੇ ਉਹ ਆਪ ਹੀ ਦਰਖਤ ਦੁਰਖਤ ਜਦੋਂ ਆਉਂਦਾ ਹੈ ਤੇ ਜਾਨਵਰਾਂ ਨੂੰ ਪਾਣੀ ਪੁਣੀ ਸਾਨੂੰ ਕਹਿ ਕੇ ਜਾਂਦਾ, ਤੇ ਬਿਜਲੀ ਬਾਰੇ ਤਾਂ ਬੁੜੀਆਂ ਥੋੜਾ ਜਿਹਾ ਪੱਖੇ ਛੱਡ ਲੈਂਦੀਆਂ, ਮੈਂ ਬੰਦ ਕਰਦਾ ਫਿਰਦਾ ਸੀਗਾ, ਅਜੇ ਲੜਦੀਆਂ ਵੀ ਕੀ ਕਰਦਾ ਤੂੰ? ਤੇ ਪਰ ਚਾਹੀਦਾ ਹੈ ਬਿਜਲੀ ਬਾਰੇ ਵੀ ਬੰਦ, ਜਿੰਨਾ ਥੋੜਾ ਤਾਂ ਥੋੜਾ ਹੀ ਥੋੜਾ ਚਾਹੀਦਾ
0: ਜੀ।
1: ਬਿਲਕੁਲ,
0: ਸਭ ਤੋਂ ਵੱਡੀ ਗੱਲ ਹੌਸਲੇ ਦੀ ਹੁੰਦੀ ਹੈ।
1: ਮੈਨੂੰ ਆਏ ਰਹਿੰਦਾ ਵੀ ਚਲੋ ਕੋਈ ਗੱਲ ਨੀ, ਘਰ ਪੂਰੀ ਵਧੀਆ ਨੌਕਰੀ ਕਰ, ਦੇਸ਼ ਦੀ ਰਾਖੀ ਕਰ
0: ਜੀ। ਜੀ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਸ਼ੁਕਰੀਆ ਜੀ ਫੋਨ ਕਰਨ ਦੇ ਲਈ।
1: ਠੀਕ ਹੈ ਜੀ, ਠੀਕ।

0: ਜੀ ਸਰੋਤੇ ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ ਇੱਕ ਸਰੋਤਾ ਸਾਡੇ ਨਾਲ ਜੁੜ ਗਏ ਨੇ ਜੀ, ਸਾਡੇ ਆਖਰੀ ਕਾਲਰ ਜਿਹੜੇ ਸਾਡੇ ਨਾਲ ਜੁੜੇ ਨੇ, ਕਿਉਂਕਿ ਸਟੂਡੀਓ ਦੀ ਘੜੀ ਤੇ ਸਮਾਂ ਹੋ ਚੁੱਕਿਆ 7:53 ਤੇ 5 ਸਕਿੰਟ ਦਾ। ਦੇਖਦੇ ਹਾਂ ਜੀ ਕਿਹੜੇ ਸਰੋਤਾ ਜੁੜੇ ਨੇ ਤੇ ਕਿੱਥੋਂ ਗੱਲ ਕਰ ਰਹੇ ਨੇ। ਹੈਲੋ
1: ਹੈਲੋ ਹਾਂਜੀ ਸੁਖਦੀਪ, ਸਤਿ ਸ੍ਰੀ ਅਕਾਲ ਬੇਟਾ।
0: ਸਤਿ ਸ੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਮੈਂ ਜੀ ਅਮਰ ਸਿੰਘ, ਪਿੰਡ ਤਲੋਕੇ ਵਾਲਾ, ਜ਼ਿਲ੍ਹਾ ਸਰਸਾ
0: ਜੀ। ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
1: ਸ਼ੁਕਰੀਆ ਜੀ
0: ਜੀ। ਤੇ ਅੱਜ ਗੀਤ ਕਿਹੜਾ ਸੁਣੋਗੇ ਪ੍ਰੋਗਰਾਮ ਦੇ ਵਿੱਚ?
1: ਗੀਤ ਸੁਰਿੰਦਰ ਸ਼ਿੰਦੇ ਦਾ ਸੁਣਾ ਦਿਓ ਕੋਈ ਸਾਹਿਬਾਂ ਦੀ ਕਲੀ
0: ਜੀ। ਕੀ ਤੁਹਾਡਾ ਅਸੀਂ ਕਰ ਲਿਆ ਜੀ, ਤੇ ਕੁਝ ਕਹਿਣਾ ਚਾਹੋਗੇ ਅੱਜ ਦੇ ਦਿਨ ਬਾਰੇ?
1: ਹਾਂਜੀ, ਫੌਜੀ ਵੀਰਾਂ ਨੂੰ ਨਮਨ ਕਰਦੇ ਹਾਂ। ਬਾਕੀ ਅਸੀਂ ਪਿੰਡਾਂ ਵਾਲੇ ਤਾਂ ਇਹੀ ਕਹਿੰਦੇ ਕਿ ਲਿਫਾਫੇ ਹੀ ਬਾਲ ਦਿਆ ਕਰੋ, ਇੰਨੇ ਬਹੁਤ ਹੈ। ਹਾਂਜੀ, ਵਾਧੂ ਪਏ ਹੁੰਦੇ ਗਲੀਆਂ ਦੇ ਵਿੱਚ।
0: ਨਹੀਂ, ਉਹ ਬਾਲਣ ਦਾ ਇਹ ਹੈ ਕਿ ਉਹਦੇ ਨਾਲ ਵੀ ਪ੍ਰਦੂਸ਼ਣ ਜਿਹੜਾ ਬਹੁਤ ਹੁੰਦਾ, ਤੇ ਜੇ ਆਪਾਂ ਉਹਦਾ ਬਾਈਕਾਟ ਕਰ ਦਈਏ ਤਾਂ ਸਭ ਤੋਂ ਵਧੀਆ ਗੱਲ ਹੈ।
1: ਹਾਂ, ਫੇਰ ਸਾਰਿਆਂ ਤੋਂ ਵਧੀਆ ਜੀ।
0: ਹਾਂਜੀ,
1: ਪਰ ਫੇਰ ਵੀ ਆਪਾਂ ਪਿੰਡਾਂ ਵਾਲੇ ਹਟਦੇ ਨੀ, ਸਿੱਟੀ ਜਾਂਦੇ ਇੱਧਰ ਉੱਧਰ। ਹਾਂਜੀ ਸੁਖਦੀਪ, ਇੱਕ ਮੈਂ ਨਾਂ ਲੈਣਾ ਚਾਹੂੰਗਾ, ਗਿਆਨ ਸਿੰਘ ਢਿੱਲੋਂ, ਪਿੰਡ ਢੱਡੇ, ਜਿੱਥੇ ਪਿੱਛੇ ਹੁਣੇ ਫੋਨ ਮਿਲਿਆ ਸੀ
0: ਜੀ।
1: ਹਾਂਜੀ
0: ਜੀ, ਸ਼ੁਕਰੀਆ ਜੀ ਫੋਨ ਕਰਨ ਦੇ ਲਈ। ਗੀਤ ਪਹੁੰਚ ਗਿਆ ਤੁਹਾਡੇ ਰੇਡੀਓ ਸੈੱਟ ਤੇ।
1: ਸ਼ੁਕਰੀਆ।

जी श्रोते, प्रोग्राम चल रहा सर्जरी सवेर ते मैं सुखदीप करूं बनी हुई हां तुहाडे नाल प्रोग्राम दे तहत। स्टूडियो दी घड़ी ते समां 7:56 ते 52 सैकिंड दा, ते जांदे जांदे एक छोटी जी स्टोरी तुहाडे नाल सांझी करांगी। स्टोरी नहीं कह सकदे, एक सेध देण वाली जिहड़ी कहानी है। ਆਪਾਂ ਕਈ ਵਾਰੀ ਅਕਸਰ ਹੀ ਕਹਿ ਦਿੰਦੇ ਹਾਂ ਹੈ ਨਾ, ਫਲਾਨਾ ਬੰਦਾ ਮੱਥੇ ਲੱਗਿਆ ਸੀ, ਅੱਜ ਉਹ ਮੇਰੇ ਲਈ ਮਨੂਸ ਹੈ। ਤਾਂ ਇਸੇ ਹੀ ਗੱਲ ਨੂੰ ਇੱਕ ਸਟੋਰੀ ਦੇ ਦੁਆਰਾ ਤੁਹਾਡੇ ਨਾਲ ਸਾਂਝੀ ਕਰਾਂਗੇ। ਕਹਿੰਦੇ ਇੱਕ ਵਾਰੀ ਇੱਕ ਵਿਅਕਤੀ ਬਾਰੇ ਮਸ਼ਹੂਰ ਹੋ ਗਿਆ ਕਿ ਜਿਹੜਾ ਕੋਈ ਉਹਦਾ ਚਿਹਰਾ ਦੇਖਦਾ ਤਾਂ ਉਹ ਲੋਕਾਂ ਵਾਸਤੇ ਜਿਹੜਾ ਮਨੂਸ ਕਹਿੰਦੇ ਆ ਲੋਕ ਉਹਨੂੰ, ਕਿ ਸਵੇਰੇ ਮੈਂ ਉਸ ਬੰਦੇ ਦਾ ਚਿਹਰਾ ਦੇਖਿਆ ਸੀ ਅਤੇ ਉਹ ਮਨੂਸ ਹੈ ਬੰਦਾ, ਹੈ ਨਾ, ਮੇਰਾ ਕੰਮ ਨਹੀਂ ਬਣਿਆ। ਤਾਂ

ਉਹਨਾਂ ਨੇ ਰਾਜੇ ਕੋਲ ਸ਼ਿਕਾਇਤ ਕੀਤੀ ਕਿ ਉਹ ਬੰਦਾ ਮਨਹੂਸ ਹੈ। ਤਾਂ ਰਾਜੇ ਨੇ ਉਸ ਦੀ ਲੋਕਾਂ ਦੀ ਗੱਲ ਤੇ ਜਿਹੜਾ ਤੁਰੰਤ ਵਿਸ਼ਵਾਸ ਨਹੀਂ ਕੀਤਾ, ਤਾਂ ਰਾਜੇ ਨੇ ਖੁਦ ਜਾ ਕੇ ਇਸ ਗੱਲ ਨੂੰ ਸਹੀ ਕਰਨ ਦਾ ਫੈਸਲਾ ਕੀਤਾ ਕਿ ਮੈਂ ਫੈਸਲਾ ਖੁਦ ਕਰਾਂਗਾ ਕਿ ਇਹ ਗੱਲ ਸੱਚ ਹੈ ਜਾਂ ਝੂਠ। ਰਾਜੇ ਨੇ ਵਿਅਕਤੀ ਨੂੰ ਬੁਲਾ ਕੇ ਆਪਣੇ ਮਹਿਲ ਵਿੱਚ ਰੱਖ ਲਿਆ ਤੇ ਇੱਕ ਸਵੇਰ ਉਹ ਉਹਦਾ ਚਿਹਰਾ ਦੇਖਣ ਗਿਆ। ਇਤਫਾਕ ਨਾਲ ਉਸ ਦਿਨ ਰਾਜਾ ਬਹੁਤ ਰੁੱਝਿਆ ਰਿਹਾ ਤੇ ਉਹ ਖਾਣਾ ਨਹੀਂ ਖਾ ਸਕਦਾ, ਜਿਸ ਕਰਕੇ ਉਹ ਨਤੀਜੇ ਤੇ ਪਹੁੰਚ ਗਿਆ ਕਿ ਇਹ ਵਿਅਕਤੀ ਸੱਚਮੁੱਚੀ ਮਨਹੂਸ ਹੈ ਤੇ ਉਸ ਜਲਾਦ ਨੂੰ ਬੁਲਾ ਕੇ ਉਸ ਵਿਅਕਤੀ ਨੂੰ ਮੌਤ ਦੀ ਸਜ਼ਾ ਦੇਣ ਦਾ ਫੈਸਲਾ ਕੀਤਾ। ਤੇ ਜਦੋਂ ਮੰਤਰੀ ਨੇ ਇਹ ਹੁਕਮ ਸੁਣਿਆ ਤਾਂ ਉਹਨੇ ਪੁੱਛਿਆ, ਮਹਾਰਾਜ ਇਸ ਬੇਕਸੂਰ ਨੂੰ ਮੌਤ ਦੀ ਸਜ਼ਾ ਕਿਉਂ ਦੇ ਰਹੇ ਹੋ? ਤਾਂ ਰਾਜੇ ਨੇ ਕਿਹਾ, ਹੇ ਮੰਤਰੀ, ਇਹ ਵਿਅਕਤੀ ਸੱਚਮੁੱਚ ਮਨਹੂਸ ਹੈ। ਅੱਜ ਸਵੇਰ ਤੋਂ ਮੈਂ ਇਸਦਾ ਚਿਹਰਾ ਦੇਖਿਆ ਤੇ ਮੈਨੂੰ ਸਾਰਾ ਦਿਨ ਭੋਜਨ ਨਹੀਂ ਮਿਲਿਆ। ਤੇ ਮੰਤਰੀ ਨੇ ਨਿਮਰਤਾ ਨਾਲ ਕਿਹਾ, ਮਹਾਰਾਜ ਮਾਫ਼ ਕਰਨਾ, ਸਵੇਰੇ ਇਸ ਵਿਅਕਤੀ ਨੇ ਵੀ ਸਭ ਤੋਂ ਪਹਿਲਾਂ ਤੁਹਾਡਾ ਹੀ ਚਿਹਰਾ ਦੇਖਿਆ ਸੀ। ਤੁਹਾਨੂੰ ਤਾਂ ਸਿਰਫ ਭੋਜਨ ਨਹੀਂ ਮਿਲਿਆ, ਪਰ ਇਸ ਨੂੰ ਤਾਂ ਤੁਹਾਡੇ ਦਰਸ਼ਨ ਦੇ ਨਾਲ ਮੌਤ ਦੀ ਸਜ਼ਾ ਮਿਲੀ ਹੈ। ਹੁਣ ਆਪ ਹੀ ਫੈਸਲਾ ਕਰੋ ਕਿ ਕੌਣ ਜ਼ਿਆਦਾ ਮਨਹੂਸ ਹੈ। ਰਾਜਾ ਹੈਰਾਨ ਰਹਿ ਗਿਆ ਕਿਉਂਕਿ ਉਸਨੇ ਇਸ ਪੱਖ ਤੋਂ ਕਦੇ ਸੋਚਿਆ ਹੀ ਨਹੀਂ ਸੀ। ਰਾਜੇ ਨੂੰ ਸੋਚ ਵਿੱਚ ਪਿਆ ਦੇਖ ਕੇ ਮੰਤਰੀ ਨੇ ਕਿਹਾ, ਰਾਜਨ, ਕਿਸੇ ਵੀ ਮਨੁੱਖ ਦਾ ਚਿਹਰਾ ਮਨਹੂਸ ਨਹੀਂ ਹੁੰਦਾ, ਉਹ ਤਾਂ ਰੱਬ ਦੀ ਦੇਣ ਹੈ। ਮਨੁੱਖੀਅਤ ਤਾਂ ਸਾਡੇ ਦੇਖਣ ਤੇ ਸੋਚਣ ਦੇ ਢੰਗ ਵਿੱਚ ਹੁੰਦੀ ਹੈ। ਜੀ ਸਰੋਤਿਓ, ਪ੍ਰੋਗਰਾਮ ਸੱਜਰੀ ਸਵੇਰ ਹੁਣ ਇੱਥੇ ਹੀ। ਮੈਨੂੰ ਸੁਖਦੀਪ ਨੂੰ ਸੰਪੂਰਨ ਕਰਨ ਦੀ ਦਿਓ ਆਗਿਆ। ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਤਕਨੀਕੀ ਸਹਿਯੋਗ ਲਈ ਧੰਨਵਾਦ ਕਰਨਾ ਚਾਹਾਂਗੇ ਸਮੂਹ ਤਕਨੀਕੀ ਸਟਾਫ ਦਾ।

ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਐਂਡ 101.1 ਮੈਗਾਹਰਟਸ ਦੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 7:59 ਅਤੇ 35 ਸਕਿੰਟ ਦਾ। ਠੀਕ 8 ਵਜੇ ਤੁਸੀਂ ਸੁਣੋਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ, 8:15 ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦਿੱਲੀ ਤੋਂ, 8:30 ਵਜੇ ਤੁਸੀਂ ਸੁਣੋਗੇ ਪੰਜਾਬੀ ਵਿਚ ਖ਼ਬਰਾਂ ਆਕਾਸ਼ਵਾਣੀ ਜਲੰਧਰ ਤੋਂ।

0: as the court sent Lokesh Bajaj, owner of the hotel where 21 people were killed in a devastating fire, to police custody, the Delhi government said it would withdraw its bed and breakfast policy, reports the Pioneer. A picture on its front page shows family members at the last rites of the victims of the fire under the headline, Eight Fires, One Broken Family. Still seething with anger at the Congress ditching it and switching over to the TVK immediately after the Tamil Nadu Assembly elections, the DMK announced its decision to boycott the INDIA block meeting slated for the 8th of June, says a top headline in the Statesman. Rebel Rita Brata's expulsion from TMC void, writes the Asian Age, quoting the West Bengal Assembly Speaker, adding that there are 61 MLAs in the rebel camp. In its editorial titled Funding India's Climate Future, a $1 trillion question, the Hindu writes that India will require roughly $2.5 trillion by 2030 to meet its nationally determined contributions. Over the longer term, the cost of achieving net zero emissions by 2070 is estimated at $10.1 trillion, nearly three times India's current GDP. And finally, in what climbers are calling a miracle, 52-year-old Sherpa guide, who was presumed dead at Mount Everest after he vanished during descent on May 29th, was found alive 6 days after base camp, reports the Times of India under the headline, Sherpa survives 6-day Everest ordeal, sans food, oxygen. And with that, it's back to you, Naresh.
1: Thank you, Pramod. And now before we end the bulletin, the headlines once again. Prime Minister Narendra Modi to visit Gujarat and Daman today to launch multiple development projects worth around 21,800 crore rupees. Prime Minister calls upon athletes participating in World Yogasana Championship to become ambassadors of Ayush Ministry's Yog 365 campaign. Reserve Bank of India to announce its bi-monthly monetary policy today. Former Lok Sabha Secretary General and constitutional expert Subhash C. Kashyap passes away in New Delhi. Russian President Vladimir Putin says U.S. pressure will not affect India-Russia ties, describes India as a reliable partner, and India to take on arch rivals Pakistan in semi-final of men's under-18 Asia Cup hockey tournament in Japan today. And with that, we end the morning news. Have a nice day.
2: नमस्कार यह आकाशवाणी है ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਜਰਾਤ ਤੇ ਦਮਨ ਦੇ ਦੌਰੇ ਤੇ ਹੋਣਗੇ ਕਰੀਬ 21,800 ਕਰੋੜ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦੀ ਕਰਨਗੇ ਸ਼ੁਰੂਆਤ ਪ੍ਰਧਾਨ ਮੰਤਰੀ ਨੇ ਵਿਸ਼ਵ ਯੋਗ ਆਸਨ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਵਾਲੇ ਅਥਲੀਟਾਂ ਨੂੰ ਆਯੁਸ਼ ਮੰਤਰਾਲੇ ਦੀ ਯੋਗ 365 ਮੁਹਿੰਮ ਦੇ ਆਲਮੀ ਰਾਜਦੂਤ ਬਣਨ ਦਾ ਸੱਦਾ ਦਿੱਤਾ ਭਾਰਤੀ ਰਿਜ਼ਰਵ ਬੈਂਕ ਅੱਜ ਆਪਣੀ ਦੁਮਾਹੀ ਮੁਦਰਾ ਨੀਤੀ ਦਾ ਕਰੇਗਾ ਐਲਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਭਾਰਤ ਨੂੰ ਭਰੋਸੇਯੋਗ ਭਾਈਵਾਲ ਦੱਸਿਆ ਕਿਹਾ ਅਮਰੀਕਾ ਦਾ ਦਬਾਅ ਭਾਰਤ ਰੂਸ ਸਬੰਧਾਂ ਨੂੰ ਪ੍ਰਭਾਵਿਤ ਨਹੀਂ ਕਰੇਗਾ ਮੌਸਮ ਵਿਭਾਗ ਨੇ ਅੱਜ ਪੰਜਾਬ ਹਰਿਆਣਾ ਚੰਡੀਗੜ੍ਹ ਸਮੇਤ ਹੋਰਨਾਂ ਕਈ ਸੂਬਿਆਂ 'ਚ ਗਰਜ ਚਮਕ ਦੇ ਨਾਲ ਹਨੇਰੀ ਚੱਲਣ ਬਾਰੇ ਔਰੇਂਜ ਅਲਰਟ ਜਾਰੀ ਕੀਤਾ ਤੇ ਮਰਦਾਂ ਦੇ ਅੰਡਰ 18 ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਸੈਮੀ ਫਾਈਨਲ 'ਚ ਅੱਜ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਜਰਾਤ ਤੇ ਦਮਨ ਦਾ ਦੌਰਾ ਕਰਨਗੇ ਉਹ ਗੁਜਰਾਤ ਦੀ ਸੂਰਤ ਵਿੱਚ ਸੜਕ ਬਿਜਲੀ ਅਤੇ ਉਦਯੋਗਿਕ ਖੇਤਰਾਂ 'ਚ 18,800 ਕਰੋੜ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਸ੍ਰੀ ਮੋਦੀ ਸੂਰਤ ਵਿੱਚ 200 ਬਿਸਤਰਿਆਂ ਵਾਲੇ ESIC ਹਸਪਤਾਲ ਦਾ ਉਦਘਾਟਨ ਵੀ ਕਰਨਗੇ ਜੋ ਆਧੁਨਿਕ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰੇਗਾ ਪ੍ਰਧਾਨ ਮੰਤਰੀ ਗੁਜਰਾਤ ਸਰਕਾਰ ਦੀਆਂ ਕਈ ਮੁੱਖ ਪਹਿਲਕਦਮੀਆਂ ਦਾ ਉਦਘਾਟਨ ਕਰਨਗੇ ਜਿਸ ਵਿੱਚ ਆਧੁਨਿਕ ਬਿਜਲੀ ਵੰਡ ਪ੍ਰਣਾਲੀ ਅਤੇ ਦਾਹੇਜ ਪੈਟਰੋਲੀਅਮ ਵਿਖੇ ਉੱਨਤ ਰਹਿੰਦ ਖੂੰਹਦ ਦੇ ਨਿਪਟਾਰੇ ਤੇ ਇਲਾਜ ਬੁਨਿਆਦੀ ਢਾਂਚਾ ਸ਼ਾਮਲ ਹੈ ਸ਼ਾਮ ਨੂੰ ਪ੍ਰਧਾਨ ਮੰਤਰੀ ਮੋਦੀ ਦਮਨ ਦਾ ਦੌਰਾ ਕਰਨਗੇ ਤੇ ਕਰੀਬ 2,970 ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਇਹ ਪ੍ਰੋਜੈਕਟ ਸਿਹਤ ਸੰਭਾਲ ਸਿਵਲ ਹਵਾਬਾਜ਼ੀ ਸੈਰ ਸਪਾਟਾ ਬੁਨਿਆਦੀ ਢਾਂਚਾ ਸੰਪਰਕ ਅਤੇ ਜਨਤਕ ਭਾਈਵਾਲੀ ਸਮੇਤ ਵੱਖ ਵੱਖ ਖੇਤਰਾਂ ਨੂੰ ਦਰਸਾਉਂਦੇ ਨੇ ਪ੍ਰਧਾਨ ਮੰਤਰੀ ਲਗਭਗ 1,340 ਕਰੋੜ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਇਨ੍ਹਾਂ ਵਿੱਚ ਨਵੋਂ ਹਵਾਈ ਅੱਡੇ ਦੀ ਨਵੀਂ ਟਰਮੀਨਲ ਇਮਾਰਤ ਤੇ ਨਵੋਂ ਹਸਪਤਾਲ ਵੀ ਸ਼ਾਮਲ ਨੇ ਨਵਾਂ ਹਵਾਈ ਅੱਡਾ ਟਰਮੀਨਲ ਖੇਤਰੀ ਹਵਾਈ ਸੰਪਰਕ ਨੂੰ ਮਹੱਤਵਪੂਰਨ ਢੰਗ ਨਾਲ ਵਧਾਏਗਾ ਤੇ ਖੇਤਰ 'ਚ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਯੋਗ ਆਸਨ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਵਾਲੇ ਅਥਲੀਟਾਂ ਨੂੰ ਆਪੋ ਆਪਣੇ ਦੇਸ਼ਾਂ 'ਚ ਆਯੁਸ਼ ਮੰਤਰਾਲੇ ਦੀ ਯੋਗ 365 ਮੁਹਿੰਮ ਦੇ ਆਲਮੀ ਰਾਜਦੂਤ ਬਣਨ ਦਾ ਸੱਦਾ ਦਿੱਤਾ ਅਹਿਮਦਾਬਾਦ 'ਚ ਚੈਂਪੀਅਨਸ਼ਿਪ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੱਲ੍ਹ ਸ੍ਰੀ ਮੋਦੀ ਨੇ ਕਿਹਾ ਕਿ ਆਯੁਸ਼ ਮੰਤਰਾਲੇ

0: ਵਾਲੇ ਨੇ ਯੋਗ ਨਾਲ ਜੁੜੇ ਰਹਿਣ ਤੇ ਭਾਈਚਾਰਿਆਂ ਚ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਲਈ ਯੋਗ 365 ਮੁਹਿੰਮ ਸ਼ੁਰੂ ਕੀਤੀ ਹੈ। ਪ੍ਰਧਾਨ ਮੰਤਰੀ ਨੇ ਦੁਨੀਆ ਭਰ ਦੇ ਅਥਲੀਟਾਂ ਨੂੰ ਚੈਂਪੀਅਨਸ਼ਿਪ ਤੋਂ ਬਾਅਦ ਵੀ ਯੋਗ ਬਾਰੇ ਜਾਗਰੂਕਤਾ ਫੈਲਾਉਂਦੇ ਰਹਿਣ ਦੀ ਅਪੀਲ ਕੀਤੀ।
1: जैसे जैसे योगासना स्पोर्ट्स का विस्तार होगा, वैसे वैसे इससे जुड़ी नई संभावनाएं भी बढ़ेगी। ये खिलाड़ियों के लिए नई कैरियर

0: ਭਾਰਤ ਨਾਲ ਰਣਨੀਤਿਕ ਸਾਂਝੇਦਾਰੀ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਰੂਸ ਦੇ ਨਾਲ ਸਹਿਯੋਗ ਘਟਾਉਣ ਲਈ ਮਜਬੂਰ ਕਰਨ ਦੀਆਂ ਪੱਛਮੀ ਕੋਸ਼ਿਸ਼ਾਂ ਵਿਅਰਥ ਤੇ ਵਿਸ਼ਵ ਸਥਿਰਤਾ ਲਈ ਨੁਕਸਾਨਦੇਹ ਨੇ। ਪ੍ਰਮੁੱਖ ਵਿਸ਼ਵ ਵਿਆਪੀ ਖ਼ਬਰ ਏਜੰਸੀਆਂ ਦੇ ਮੁਖੀਆਂ ਨਾਲ ਗੱਲਬਾਤ 'ਚ ਸ੍ਰੀ ਪੁਤਿਨ ਨੇ ਭਾਰਤ ਦੇ ਆਰਥਿਕ ਵਿਕਾਸ ਤੇ ਆਜ਼ਾਦ ਵਿਦੇਸ਼ ਨੀਤੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਰੂਸ ਭਾਰਤ ਨਾਲ ਆਪਣੇ ਆਰਥਿਕ ਸਬੰਧਾਂ ਨੂੰ ਹੋਰ ਵਧਾਉਣ ਲਈ ਦ੍ਰਿੜ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਆਰਥਿਕ ਵਿਕਾਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਸਰਕਾਰ ਦੇ ਅਣਥਕ ਉਪਰਾਲਿਆਂ ਦਾ ਨਤੀਜਾ ਏ। ਰਾਸ਼ਟਰਪਤੀ ਪੁਤਿਨ ਨੇ ਕਿਹਾ ਕਿ ਅਮਰੀਕਾ ਨਾਲ ਭਾਰਤ ਦੀ ਕੂਟਨੀਤਿਕ ਸ਼ਮੂਲੀਅਤ ਦੋਵਾਂ ਦੇਸ਼ਾਂ ਦਰਮਿਆਨ ਲੰਮੇ ਸਮੇਂ ਤੋਂ ਚੱਲੇ ਆ ਰਹੇ ਸਬੰਧਾਂ ਨੂੰ ਪ੍ਰਭਾਵਿਤ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਰੂਸ ਭਾਰਤ ਨੂੰ ਇੱਕ ਭਰੋਸੇਯੋਗ ਭਾਈਵਾਲ ਮੰਨਦਾ ਹੈ। ਸ੍ਰੀ ਪੁਤਿਨ ਨੇ ਇਹ ਵੀ ਕਿਹਾ ਕਿ ਭਾਰਤ ਇੱਕ ਮਹਾਨ ਰਾਸ਼ਟਰ ਅਤੇ ਲੋਕਤੰਤਰ ਹੈ ਅਤੇ ਰੂਸ ਸਬੰਧਾਂ ਦਾ ਵਿਸਥਾਰ ਕਰਨਾ ਜਾਰੀ ਰੱਖੇਗਾ। ਰੂਸ ਦੇ ਰਾਸ਼ਟਰਪਤੀ ਨੇ ਭਾਰਤ ਨਾਲ ਰੂਸ ਦੇ ਰੱਖਿਆ ਅਤੇ ਫੌਜੀ ਸਬੰਧਾਂ ਤੇ ਵੀ ਚਰਚਾ ਕੀਤੀ ਅਤੇ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦੇ ਸਹਿ ਵਿਕਾਸ ਤੇ ਸਹਿ ਉਤਪਾਦਨ ਬਾਰੇ ਗੱਲ ਕੀਤੀ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਜੰਮੂ ਕਸ਼ਮੀਰ ਸਮੇਤ ਹੋਰਨਾਂ ਕਈ ਸੂਬਿਆਂ 'ਚ ਗਰਜ ਚਮਕ ਦੇ ਨਾਲ ਹਨੇਰੀ ਚੱਲਣ ਬਾਰੇ ਔਰੇਂਜ ਅਲਰਟ ਜਾਰੀ ਕੀਤਾ ਹੈ। ਮਰਦਾਂ ਦੇ ਅੰਡਰ 18 ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਅੱਜ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ ਹੋਵੇਗਾ। ਇਹ ਮੈਚ ਜਾਪਾਨ ਦੇ ਕਾਕਾ ਮਿਖਾਰਾ ਹਾਕੀ ਸਟੇਡੀਅਮ 'ਚ ਅੱਜ ਭਾਰਤੀ ਸਮੇਂ ਮੁਤਾਬਕ ਦੁਪਹਿਰ 3:30 ਵਜੇ ਸ਼ੁਰੂ ਹੋਵੇਗਾ। ਭਾਰਤ ਪੂਲ ਏ 'ਚ 9 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ। ਟੀਮ ਨੂੰ ਗਰੁੱਪ ਗੇਟ 'ਚ ਮੇਜ਼ਬਾਨ ਜਾਪਾਨ ਖਿਲਾਫ਼ ਆਪਣੀ 1-1 ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਤੋਂ ਬਾਅਦ ਚੀਨੀ ਤਾਈਪੇ ਨੇ 13-1 ਦੀ ਸ਼ਾਨਦਾਰ ਜਿੱਤ ਦਰਜ ਕੀਤੀ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਜਰਾਤ ਦੇ ਦਮਨ ਦੇ ਦੌਰੇ ਤੇ ਹੋਣਗੇ। ਕਰੀਬ 21,800 ਕਰੋੜ ਰੁਪਏ ਤੋਂ ਵੱਧ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦੀ ਕਰਨਗੇ ਸ਼ੁਰੂਆਤ। ਪ੍ਰਧਾਨ ਮੰਤਰੀ ਨੇ ਵਿਸ਼ਵ ਯੋਗ ਆਸਣ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਵਾਲੇ ਅਥਲੀਟਾਂ ਨੂੰ ਆਯੁਸ਼ ਮੰਤਰਾਲੇ ਦੀ ਯੋਗ 365 ਮੁਹਿੰਮ ਦੇ ਆਲਮੀ ਰਾਜਦੂਤ ਬਣਨ ਦਾ ਸੱਦਾ ਦਿੱਤਾ। ਭਾਰਤੀ ਰਿਜ਼ਰਵ ਬੈਂਕ ਅੱਜ ਆਪਣੀ ਦੁਮਾਹੀ ਮੁਦਰਾ ਨੀਤੀ ਦਾ ਕਰੇਗਾ ਐਲਾਨ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਸਮੇਤ ਹੋਰਨਾਂ ਕਈ ਸੂਬਿਆਂ 'ਚ ਗਰਜ ਚਮਕ ਦੇ ਨਾਲ ਹਨੇਰੀ ਚੱਲਣ ਬਾਰੇ ਔਰੇਂਜ ਅਲਰਟ ਜਾਰੀ ਕੀਤਾ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 ਤੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖ਼ਬਰਾਂ ਆਕਾਸ਼ਵਾਣੀ ਜਲੰਧਰ ਤੋਂ। ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਸ ਦੇ ਸਟੂਡੀਓ ਦੀ ਘੜੀ ਦੇ ਸਮਾਂ ਹੋ ਰਿਹਾ 8:40 ਅਤੇ 25 ਸਕਿੰਟ ਦਾ। ਹੁਣ ਵੇਲਾ ਇਹ ਪ੍ਰੋਗਰਾਮ ਮਹਿਕ ਪੰਜਾਬੀ ਦਾ। ਜੀ ਸਰੋਤਿਓ, ਪ੍ਰੋਗਰਾਮ ਮਹਿਕ ਪੰਜਾਬ ਦੀ ਲੈ ਕੇ ਹਾਜ਼ਰ ਹਾਂ ਮੈਂ ਆਪ ਸਭ ਦੀ ਰੇਡੀਓ ਦੋ ਸੁਖਦੀਪ। ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਅੱਜ ਦੇ ਪ੍ਰੋਗਰਾਮ ਤਹਿਤ ਸੁਣਾਵਾਂਗੇ ਤੁਹਾਨੂੰ ਪ੍ਰਦੇਸ਼ਿਕ ਸੰਗੀਤ ਤੇ ਆਓ ਫਿਰ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਗੀਤ ਦੇ ਨਾਲ ਜਿਸ ਨੂੰ ਆਵਾਜ਼ਾਂ ਦਿੱਤੀਆਂ ਨੇ, ਇਸ ਗੁਜਰਾਤੀ ਗੀਤ ਦੇ ਨਾਲ ਜਿਸ ਨੂੰ ਆਵਾਜ਼ ਦਿੱਤੀ ਹੈ ਫਾਲਗੁਨੀ ਪਾਠਕ ਨੇ।

ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਮਹਿਕ ਪੰਜਾਬ ਦੀ ਦੇ ਤਹਿਤ ਅਗਲਾ ਹਿਮਾਚਲੀ ਗੀਤ ਜਿਸ ਨੂੰ ਆਵਾਜ਼ ਦਿੱਤੀ ਹੈ ਕਰਨੈਲ ਰਾਣਾ ਨੇ।

0: ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਕਮਰ ਗਰੇਵਾਲ ਔਰ ਤੁਸੀਂ ਸੁਣ ਰਹੇ ਹੋ ਜੀ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ।
1: ਜੀ ਸਰੋਤੇ, ਪ੍ਰੋਗਰਾਮ ਚੱਲ ਰਿਹਾ ਮਹਿਕ ਪੰਜਾਬ ਦੀ ਅਤੇ ਤੁਸੀਂ ਆਨੰਦ ਮਾਣ ਰਹੇ ਹੋ ਪ੍ਰਦੇਸ਼ਿਕ ਸੰਗੀਤ ਦਾ ਮੇਰੇ ਨਾਲ, ਯਾਨੀ ਕਿ ਆਪਣੀ ਰੇਡੀਓ ਦੋਸਤ ਸੁਖਦੀਪ ਦੇ ਨਾਲ। ਅਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦੇ ਤਹਿਤ ਹਰਿਆਣਵੀ ਗੀਤ, ਜਿਸ ਨੂੰ ਆਵਾਜ਼ਾਂ ਦਿੱਤੀਆਂ ਨੇ ਦਲਰਾਜ ਕੌਰ ਅਤੇ ਵਿਜੇ ਮਜੁਮਦਾਰ ਨੇ।

ਜੀ ਸਰੋਤਿਓ, ਪ੍ਰੋਗਰਾਮ ਗੀਤ ਪਟਾਰਾ ਦੇ ਤਹਿਤ ਤੁਸੀਂ ਸੁਣ ਰਹੇ ਹੋ ਧਾਰਮਿਕ ਗੀਤ, ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ। ਅਮਰਜੋਤ ਕੌਰ ਦੀ ਆਵਾਜ਼ ਦੇ ਵਿੱਚ ਸਵਰਨ ਸਿਵੀਆਂ ਦੇ ਲਿਖੇ ਇਸ ਗੀਤ ਨੂੰ ਸੰਗੀਤ ਦਿੱਤਾ।

0: ਸਰੋਤਿਓ, ਆਕਾਸ਼ਵਾਣੀ ਐਫ ਐਮ ਬਠਿੰਡਾ ਤੋਂ ਹਰ ਸ਼ਨੀਵਾਰ ਸਵੇਰੇ 10:30 ਵਜੇ ਤੁਸੀਂ ਸੁਣਦੇ ਹੋ ਅਦਬੀ ਪ੍ਰੋਗਰਾਮ ਸੁਖਨ ਦੇ ਵਾਰਿਸ, ਤੇ ਇਸ ਵਾਰ ਮਿਤੀ 6 ਜੂਨ ਦਿਨ ਸ਼ਨੀਵਾਰ ਨੂੰ ਤੁਹਾਡੀ ਮੁਲਾਕਾਤ ਕਰਵਾਵਾਂਗੇ ਉੱਘੇ ਗੀਤਕਾਰ ਅਤੇ ਨਾਵਲਕਾਰ ਹੰਸ ਸਿੰਘ ਸੋਹੀ ਹੋਰਾਂ ਦੇ ਨਾਲ।
1: ਬੋਲੀ ਜਾਂ ਬੋਲੀ ਸਾਡੇ ਨਾਲ ਨਾ ਵਸਦਾ ਰਹਿ ਅੱਖੀਆਂ ਦੇ ਕੋਲ ਵੇ, ਮਾਰੀ ਜਾ ਭਾਵੇਂ ਸਾਨੂੰ ਠੋਕਰਾਂ, ਮਿਸ਼ਰੀ ਤੂੰ ਮਿੱਠੇ ਤੇਰੇ ਬੋਲ ਵੇ, ਮਿਸ਼ਰੀ ਤੂੰ ਮਿੱਠੇ ਤੇਰੇ ਬੋਲ ਵੇ।
0: ਸੋ ਸੁਣਨਾ ਨਾ ਭੁੱਲਣਾ ਇਹ ਮੁਲਾਕਾਤ ਪ੍ਰੋਗਰਾਮ ਸੁਖਨ ਦੇ ਵਾਰਸ ਦੇ ਤਹਿਤ ਮਿਤੀ 6 ਜੂਨ ਦਿਨ ਸ਼ਨੀਵਾਰ ਸਵੇਰੇ 10:30 ਵਜੇ।
2: ਗੋਰਖਨਾਥ ਨੇ ਪੂਰਨ ਭਗਤ ਨੂੰ ਖੂਹ ਵਿੱਚੋਂ ਬਾਹਰ ਕੱਢ ਲਿਆ, ਹੱਥ ਪੈਰ ਤੇਰੇ ਕਿਵੇਂ ਵੱਡੇ ਨੇ। ਪੂਰਨ ਰੋ ਰੋ ਕੇ ਗੋਰਖਨਾਥ ਨੂੰ ਦੱਸ ਰਿਹਾ, ਦੱਸੀ ਬਈ ਖੁਸ਼ ਦਿਲ ਖੇਲਿਆਂ ਵਾਲਿਆ ਕੀ ਕਹਿੰਦਾ।

ਤਿਆਉ ਹੁਣ ਸੁਣਦੇ ਹਾਂ ਪ੍ਰੋਗਰਾਮ ਗੀਤ ਪਿਟਾਰਾ ਦੇ ਤਹਿਤ। ਅਗਲਾ ਗੀਤ ਕੁਲਦੀਪ ਮਾਣਕ ਦੀ ਆਵਾਜ਼ ਦੇ ਵਿੱਚ ਸਹੋਤਾ ਚੱਕਵਾਲਾ ਦੇ ਲਿਖੇ ਇਸ ਗੀਤ ਨੂੰ ਸੰਗੀਤ ਦਿੱਤਾ ਹੈ ਮੁਹੰਮਦ ਸਦੀਕ ਨੇ।

0: ਆਕਾਸ਼ਵਾਣੀ ਐਫਐਮ ਬਠਿੰਡਾ ਦੇ ਰਵ ਵਰਗੇ ਸਰੋਤਿਆਂ ਨੂੰ ਦੱਸ ਦਈਏ ਕਿ ਮਿਤੀ 6 ਜੂਨ ਦਿਨ ਸ਼ਨੀਵਾਰ ਸ਼ਾਮ 7:45 ਦੀ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੀ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਹਿੰਦੀ ਫਿਲਮੀ ਅਦਾਕਾਰ ਅਨਿਲ ਕਪੂਰ ਦੀ ਜ਼ਿੰਦਗੀ ਦੇ ਬਾਰੇ। ਪ੍ਰੋਗਰਾਮ ਦੀ ਵਾਚਕ ਅਤੇ ਸੰਪਾਦਨ ਕਮਲ ਸਿੱਧੂ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ। ਸੋ ਸੁਣਨਾ ਨਾ ਭੁੱਲਣਾ 6 ਜੂਨ ਸ਼ਾਮ 7:45 ਦੇ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੀ।
1: ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਗੀਤ ਪਿਟਾਰਾ ਤੇ ਤੁਸੀਂ ਆਨੰਦ ਮਾਣ ਰਹੇ ਹੋ ਸਦਾ ਬਹਾਰ ਪੰਜਾਬੀ ਗੀਤਾਂ ਦਾ ਮੇਰੇ ਨਾਲ, ਯਾਨੀ ਕਿ ਆਪਣੀ ਰੇਡੀਓ ਦੋਸਤ ਸੁਖਦੀਪ ਦੇ ਨਾਲ। ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦੇ ਤਹਿਤ ਅਗਲਾ ਗੀਤ। ਸੁਰਿੰਦਰ ਛਿੰਦਾ ਦੀ ਆਵਾਜ਼ ਦੇ ਵਿੱਚ ਹਰਦੀਪ ਦਿਲਕੀਰ ਤੇ ਲਿਖੇ ਇਸ ਗੀਤ ਨੂੰ ਸੰਗੀਤ ਦਿੱਤਾ ਚਰਨਜੀਤ ਆਹੂਜਾ ਨੇ।

ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਕਰਮਜੀਤ ਧੂਰੀ ਦੀ ਆਵਾਜ਼ ਦੇ ਵਿੱਚ ਗਾਏ ਇਸ ਗੀਤ ਦਾ ਤੇ ਗੀਤ ਰਚਨਾ ਸੀ ਹਰਦੀਪ ਦਿਲਗੀਰ ਦੀ। ਇਸ ਗੀਤ ਨੂੰ ਸੰਗੀਤ ਨਾਲ ਸਜਾਇਆ ਸੀ ਕੇਸਰ ਸਿੰਘ ਨਰੂਲਾ ਨੇ। ਤੇ ਹੁਣ ਸੁਣਦੇ ਹਾਂ ਪ੍ਰੋਗਰਾਮ ਗੀਤ ਪਟਾਰਾ ਦੇ ਤਹਿਤ ਅਗਲਾ ਗੀਤ ਲਾਲ ਚੰਦ ਯਮਲਾ ਜੱਟ ਅਤੇ ਮੋਹਿੰਦਰਜੀਤ ਸੇਖੋਂ ਦੀਆਂ ਆਵਾਜ਼ਾਂ ਦੇ ਵਿੱਚ ਗੀਤ ਰਚਨਾ।

ਸਰੋਤਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ, ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713-73-146 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-22-40-331 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।

ਕੀ ਤੁਸੀਂ ਆਪਣੇ ਵਿਦਿਅਕ ਅਦਾਰੇ ਵਿੱਚ ਚੱਲ ਰਹੇ ਕੋਰਸਾਂ ਅਤੇ ਡਿਗਰੀਆਂ ਬਾਰੇ ਇਲਾਕੇ ਦੇ ਲੋਕਾਂ ਨੂੰ ਜਾਣੂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦੇ ਨਾਲ। ਸਾਡਾ ਸੰਪਰਕ ਨੰਬਰ ਹੈ 78379 63 306। ਈਮੇਲ ID ਹੈ AIRFM.BTI@gmail.com। ਨੰਬਰ ਇੱਕ ਵਾਰ ਫੇਰ ਨੋਟ ਕਰ ਸਕਦੇ ਹੋ 78379 63 306।

ਜੀ ਸਰੋਤਿਓ, ਹੁਣੇ ਤੁਸੀਂ ਸੁਣ ਰਹੇ ਸੀ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦੀਆਂ ਆਵਾਜ਼ਾਂ ਦੇ ਵਿੱਚ ਇਹ ਗੀਤ। ਗੀਤ ਰਚਨਾ ਸੀ ਬਾਪੂ ਸਿੰਘ ਮਾਨ ਦੀ ਤੇ ਸੰਗੀਤ ਦਿੱਤਾ ਸੀ KS ਨਰੂਲਾ ਨੇ। ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਗੀਤ ਪਟਾਰਾ ਦਾ ਆਖਰੀ ਗੀਤ, ਸੁਰਿੰਦਰ ਛਿੰਦਾ ਅਤੇ ਗੁਲਸ਼ਨ ਕੋਮਲ ਦੀਆਂ ਆਵਾਜ਼ਾਂ ਦੇ ਵਿੱਚ। ਗੀਤ ਰਚਨਾ ਲਾਲ ਇਸ ਗੀਤ ਨੂੰ ਸੰਗੀਤ ਦਿੱਤਾ ਚਰਨਜੀਤ ਆਹੂਜਾ ਨੇ।

ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 10:59 ਅਤੇ 10 ਸਕਿੰਟ ਦਾ। ਠੀਕ 11 ਵਜੇ ਰਿਲੇਅ ਕਰਾਂਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 11:05 ਤੋਂ ਲੈ ਕੇ 12 ਵਜੇ ਤੱਕ ਰਿਲੇਅ ਕਰਾਂਗੇ ਆਕਾਸ਼ਵਾਣੀ ਰੇਨਬੋ ਦਿੱਲੀ ਦੇ ਪ੍ਰਸਾਰਣ।

ਤੁਸੀਂ ਸੁਣਦੇ ਸੀ ਆਕਾਸ਼ਵਾਣੀ ਰੇਨਬੋ ਦਿੱਲੀ ਦੇ ਪ੍ਰਸਾਰਣ ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਹੁਣ ਤੋਂ ਥੋੜੀ ਦੇਰ ਬਾਅਦ ਯਾਨੀ ਕਿ ਠੀਕ 12 ਵਜੇ ਸੁਣਾਂਗੇ ਹਿੰਦੀ ਵਿਚ ਖ਼ਬਰਾਂ ਤੇ 12:05 ਤੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਸੁਣਾਂਗੇ ਆਕਾਸ਼ਵਾਣੀ ਦਿੱਲੀ ਤੋਂ। ਇਨ੍ਹਾਂ ਖ਼ਬਰਾਂ ਦੇ ਲਈ ਚੰਦ ਪਲ ਕਰਾਂਗੇ ਇੰਤਜ਼ਾਰ।

0: ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਿਕ ਠੀਕ 12:10:40 ਹੋ ਰਹੇ ਨੇ। ਵੇਲਾ ਹੋ ਰਿਹਾ ਤੁਹਾਡੇ ਖਤਾਂ ਤੇ ਆਧਾਰਿਤ ਪ੍ਰੋਗਰਾਮ ਸਰੋਤਾ ਮੰਚ ਦਾ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਨੇ ਸਤਪਾਲ ਬਰਾੜ ਤੇ ਇਨ੍ਹਾਂ ਦਾ ਸਹਿਯੋਗ ਦੇਣਗੇ ਮੈਡਮ ਗੁਰਦੀਪ ਗਿੱਲ। ਸੁਣਦੇ ਹਾਂ ਪ੍ਰੋਗਰਾਮ ਸਰੋਤਾ ਮੰਚ।
1: ਪ੍ਰੋਗਰਾਮ ਸਰੋਤਾ ਮੰਚ।
2: ਸਵਾਗਤ ਹੈ ਦੋਸਤੋ ਆਪ ਸਭ ਦਾ ਪ੍ਰੋਗਰਾਮ ਸਰੋਤਾ ਮੰਚ ਦੇ ਵਿੱਚ। ਮੈਂ ਗੁਰਦੀਪ ਗਿੱਲ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਨੇ
3: ਮਿਸਟਰ ਸਤਪਾਲ ਬਰਾੜ।
2: ਦੋਸਤੋ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋ ਸਕਦੇ ਹੋ 0164-2240-331 ਨੰਬਰ ਡਾਇਲ ਕਰਕੇ ਆਪਣੀ ਆਵਾਜ਼ ਦੇ ਜ਼ਰੀਏ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਅਤੇ ਨਾਲ ਹੀ ਤੁਸੀਂ ਚੱਲਦੇ ਪ੍ਰੋਗਰਾਮ ਦੇ ਵਿੱਚ ਵਟਸਐਪ ਸੁਨੇਹੇ ਵੀ ਭੇਜ ਸਕਦੇ ਹੋ 77173-7146 ਨੰਬਰ ਦੇ ਉੱਤੇ। ਬਹੁਤ ਸਾਰੇ ਸੁਨੇਹੇ ਸਾਡੇ ਕੋਲ ਆਏ ਹੋਏ ਨੇ, ਉਹਨਾਂ ਸੁਨੇਹਿਆਂ ਤੋਂ ਅਸੀਂ ਸ਼ੁਰੂਆਤ ਕਰਾਂਗੇ ਅੱਜ ਦੇ ਇਸ ਪ੍ਰੋਗਰਾਮ ਦੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਸੁਨੇਹਾ ਸਾਡੇ ਕੋਲ ਆਇਆ ਜੀ, ਉਹ ਆਇਆ ਜਥੇਦਾਰ ਪਿਆਰਾ ਸਿੰਘ ਹਰਾਂ ਦਾ। ਇਹ ਲਿਖਦੇ ਆ, ਕਹਿੰਦੇ ਅਸੀਂ ਧੰਨਵਾਦ ਕਰਦੇ ਹਾਂ ਵੀਰਵਾਰ ਸ਼ਾਮ ਸੁਹਾਨੀ ਵਿਜੇ ਲਕਸ਼ਮੀ ਜੀ ਨੇ ਬਹੁਤ ਸ਼ਾਨਦਾਰ ਪੇਸ਼ ਕੀਤਾ, ਖੁੰਡ ਚਰਚਾ ਸ਼ਿਖਰਾਂ ਤੇ ਚੱਲ ਰਿਹਾ ਹੈ। ਸਤਪਾਲ ਜੀ ਭੂਰੇ ਦਾ ਪਾਰਟ ਵਧੀਆ ਕਰ ਰਹੇ ਨੇ। ਇੱਕ ਸੁਝਾਅ ਹੈ 12:10 ਤੇ ਮਸਤੀ ਨੋਨ ਸਟੋਪ ਗੀਤਾਂ ਬਿਨਾਂ ਕਿਹੜਾ ਗੱਡਾ ਖੜਾ ਹੈ, ਇੱਥੇ ਪੰਜ ਪਾਣੀਆਂ ਦਾ 21 ਜੂਨ ਤੱਕ ਪੇਸ਼ ਕੀਤਾ ਜਾਵੇ।
3: ਜਥੇਦਾਰ ਪਿਆਰਾ ਸਿੰਘ ਜੀ, ਤੁਸੀਂ ਪ੍ਰੋਗਰਾਮ ਦੀ ਤਾਰੀਫ ਕੀਤੀ, ਪ੍ਰੋਗਰਾਮ ਬੜੇ ਗੌਰ ਨਾਲ ਸੁਣਦੇ ਹੋ ਤੁਸੀਂ, ਸਾਡੇ ਲਗਾਤਾਰ ਸਰੋਤੇ ਹੋ ਅਤੇ ਬੜੀ ਬਾਰੀਕੀ ਨਾਲ ਪ੍ਰੋਗਰਾਮ ਸੁਣਦੇ ਹੋ। ਇੱਥੇ ਅਸੀਂ ਤੁਹਾਡੀ ਗੱਲ ਦਾ ਜਵਾਬ ਦੇਵਾਂਗੇ ਕਿ ਠੀਕ ਹੈ, ਤੁਹਾਡਾ ਟੇਸਟ ਹੈ ਜਿਹੜਾ, ਤੁਸੀਂ ਉਸ ਤਰ੍ਹਾਂ ਦੇ ਗੀਤ ਸੁਣਨਾ ਚਾਹੁੰਦੇ ਹੋ ਤਾਂ ਉਹ ਪੰਜ ਪਾਣੀਆਂ ਦੇ ਗੀਤ ਪ੍ਰੋਗਰਾਮ ਜਿੱਥੇ ਹੈ ਉੱਥੇ ਤਾਂ ਚਲਾਇਆ ਜਾ ਸਕਦਾ ਹੈ, ਪਰ ਜੇ ਤੁਸੀਂ ਕਹੋ ਕਿ ਮਤਲਬ ਲੈਟਸ ਰੌਕ ਐਂਡ ਡਾਂਸ ਦੀ ਥਾਂ 'ਤੇ ਚਲਾਇਆ ਜਾਵੇ ਤਾਂ ਉਸ ਤਰ੍ਹਾਂ ਦੇ ਪ੍ਰੋਗਰਾਮ ਸੁਣਨ ਵਾਲੇ ਵੀ ਬਹੁਤ ਸਾਡੇ ਕੋਲ ਸਰੋਤੇ ਨੇ, ਅਸੀਂ ਉਹਨਾਂ ਨੂੰ ਨਾਰਾਜ਼ ਨਹੀਂ ਕਰ ਸਕਦੇ। ਹਾਂ, ਤੁਹਾਡੀ ਗੱਲ ਨੂੰ ਅਸੀਂ ਮੱਦੇਨਜ਼ਰ ਰੱਖਦੇ ਹੋਏ ਪੰਜ ਪਾਣੀਆਂ ਦੇ ਜਿਹੜਾ ਗੀਤ ਪ੍ਰੋਗਰਾਮ ਹੈ ਉਹ ਆਪਣਾ ਪਹਿਲਾਂ ਕਦੋਂ ਚੱਲਦਾ ਹੁੰਦਾ ਸੀ?
2: ਪੰਜ ਪਾਣੀਆਂ ਦੇ ਗੀਤ ਸ਼ਾਇਦ ਸ਼ਾਮ ਨੂੰ ਚੱਲਦਾ।
3: ਹਾਂ, ਜਦੋਂ ਵੀ ਚੱਲਦਾ, ਹੁਣ ਚੱਲਦਾ ਉਹ ਚੱਲਦਾ ਅਤੇ ਤੁਸੀਂ ਉਹਨੂੰ ਸੁਣੋ ਅਤੇ ਅਸੀਂ ਇੱਦਾਂ ਚੇਂਜ ਨਹੀਂ ਕਰ ਸਕਦੇ। ਇਸ ਚੇਂਜਿਸ ਲਈ ਸਾਨੂੰ ਵੈਸੇ ਵੀ ਪਹਿਲਾਂ ਦਿੱਲੀ ਤੋਂ ਪਰਮਿਸ਼ਨ ਲੈਣੀ ਪੈਂਦੀ ਆ, ਔਰ ਜੇ ਸਾਡੀ ਨਿੱਜੀ ਰਾਏ ਸੁਣੋਗੇ ਤਾਂ ਉਸ ਤਰ੍ਹਾਂ ਦੇ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਵਰਗੇ ਪ੍ਰੋਗਰਾਮ ਸੁਣਨ ਵਾਲੇ ਸਰੋਤੇ ਬਹੁਤ ਜ਼ਿਆਦਾ ਨੇ। ਯੰਗ ਜਿਹੜੀ ਪੀੜ੍ਹੀ ਹੈ ਉਸ ਤਰ੍ਹਾਂ ਦੇ ਪ੍ਰੋਗਰਾਮਾਂ ਨੂੰ ਪਸੰਦ ਕਰਦੀ ਹੈ
2: ਜੀ। ਅਤੇ ਅੱਗੇ ਇਹਨਾਂ ਨੇ ਲਿਖਿਆ, ਕਹਿੰਦੇ ਮੰਗਲਵਾਰ ਦਾ ਸਰੋਤਾ ਮੰਚ ਸਤਪਾਲ ਅਤੇ ਸੁਖਜੀਤ ਨੇ ਬਹੁਤ ਵਧੀਆ ਪੇਸ਼ ਕੀਤਾ
3: ਜੀ,
2: ਬਰਾੜ ਸਾਹਿਬ ਵੱਲੋਂ ਵਧੀਆ ਢੁਕਵੇਂ ਜਵਾਬ ਦਿੱਤੇ ਗਏ। ਅੱਜ ਦਾ ਪ੍ਰੋਗਰਾਮ ਸੁਖਦੀਪ ਨੇ ਬੈਸਟ ਪੇਸ਼ ਕੀਤਾ। ਵੀਰਵਾਰ ਸਕੂਲ ਛੁੱਟੀਆਂ ਵਿੱਚ ਬੱਚਿਆਂ ਨੂੰ ਕਿਵੇਂ ਸੰਭਾਲਿਆ ਜਾਵੇ, ਘਰ ਪਰਿਵਾਰ ਤਹਿਤ ਪੇਸ਼ ਕੀਤਾ ਮਨਦੀਪ ਰਜੌਰਾ ਜੀ ਨੇ, ਤੇ ਧੰਨਵਾਦ ਕਰਦੇ ਹਾਂ। ਬੁੱਧਵਾਰ ਸਵੇਰ ਦੇ ਪ੍ਰੋਗਰਾਮ ਦੀਪਾ ਛਾਬੜਾ ਜੀ ਵਧੀਆ ਪੇਸ਼ ਕਰਦੇ ਨੇ। ਦੋ ਗੱਲਾਂ ਕਰੀਏ ਸ਼ਹਿਨਾਜ਼ ਤੇ ਹੈਲੋ ਫਰਮਾਇਸ਼ ਤੇ ਸੁਰੀਲੀ ਦੁਪਹਿਰ ਗੁਰਦੀਪ ਨੇ ਸੰਪੂਰਨ ਕੀਤਾ, ਚੰਗੇ ਢੰਗ ਨਾਲ ਪੇਸ਼ ਕੀਤਾ, ਵਧੀਆ ਲੱਗਿਆ। ਹਰ ਅਕਾਲ ਉਸਤ ਸ਼ਰਮਾ ਜੀ ਨੇ ਸ਼ਰਧਾ ਭਾਵਨਾ ਨਾਲ ਪੇਸ਼ ਕੀਤਾ, ਬਹੁਤ ਵਧੀਆ ਲੱਗਿਆ ਸਾਨੂੰ ਪ੍ਰੋਗਰਾਮ। ਪੰਜਾਬੀ ਗੀਤਾਂ ਦੇ ਕਲਾਕਾਰਾਂ ਦੇ ਪ੍ਰੋਗਰਾਮਾਂ ਦੀ ਵੀ ਸਿਰਾ ਹੀ ਚੱਲ ਰਹੇ ਨੇ। ਗੁਰਪ੍ਰੀਤ ਘੁੱਗੀ ਦੀ ਕਲਾਕਾਰੀ ਬਾਰੇ ਵਧੀਆ ਪ੍ਰੋਗਰਾਮ ਪੇਸ਼ ਕੀਤਾ ਗਿਆ। ਹੈਲੋ ਡਾਕਟਰ ਤਹਿਤ ਆਯੁਰਵੈਦਿਕ ਦਵਾਈਆਂ ਦੇ ਮਾਹਿਰ ਡਾਕਟਰ ਅਨੁਰਾਗ ਜੀ ਨੇ ਵਡਮੁੱਲੀ ਜਾਣਕਾਰੀ ਦਿੱਤੀ। ਖੁਸ਼ਪ੍ਰੀਤ ਸ਼ੇਰਗਿੱਲ ਜੀ ਨੇ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ, ਸ਼ੁਰਲੀਆਂ ਬਹੁਤ ਜਾਣਕਾਰੀ ਅਤੇ ਕੰਮ ਦੀਆਂ ਗੱਲਾਂ ਹੁੰਦੀਆਂ ਅਤੇ ਨਾਲ ਹੀ ਮਨੋਰੰਜਨ ਕੀਤਾ ਜਾਂਦਾ। ਸੀਮਾ ਜੀ ਅਤੇ ਮਮਤਾ ਜੀ ਅਤੇ ਸੰਦੀਪ ਜੀ ਵਧੀਆ ਪ੍ਰੋਗਰਾਮ ਪੇਸ਼ ਕਰ ਰਹੇ ਨੇ।
3: ਇਹਨਾਂ ਨੇ ਸਾਰੇ ਹੀ ਸਾਡੇ ਅਨਾਊਂਸਰ ਦਾ ਵਿਸਥਾਰ ਨਾਲ ਪ੍ਰੋਗਰਾਮ ਸੁਣ ਕੇ ਅਤੇ ਉਹਨਾਂ ਦੀ ਗੱਲ ਕੀਤੀ ਹੈ। ਵੈਸੇ ਵੀ ਜਥੇਦਾਰ ਪਿਆਰਾ ਸਿੰਘ ਜੀ ਬਹੁਤ ਹੀ ਗਹਿਰਾਈ ਨਾਲ ਪ੍ਰੋਗਰਾਮ ਸੁਣਦੇ ਆ ਅਤੇ ਸਾਡੇ ਸਾਰੇ ਸਰੋਤੇ ਹੀ ਜਿਹੜੇ ਹੈਗੇ ਉਹ ਬਹੁਤ ਗਹਿਰਾਈ ਨਾਲ ਪ੍ਰੋਗਰਾਮ ਸੁਣਦੇ ਆ। ਜਦੋਂ ਸਰੋਤੇ ਇੰਨਾ ਗਹਿਰਾਈ ਨਾਲ ਪ੍ਰੋਗਰਾਮ ਸੁਣਦੇ ਹੋਣ ਤਾਂ ਸਾਡੇ ਅਨਾਊਂਸਰ ਵੀ ਫਿਰ ਗਹਿਰਾਈ ਨਾਲ ਪ੍ਰੋਗਰਾਮ ਕਰਦੇ ਆ, ਅਤੇ ਜਦੋਂ ਆਪਾਂ ਕਿਸੇ ਗੱਲ ਦੀ ਗਹਿਰਾਈ 'ਤੇ ਜਾਂਦੇ ਹਾਂ

0: ਪ੍ਰੋਗਰਾਮ ਆਪਣੇ ਆਪ ਵਧੀਆ ਹੁੰਦੇ ਆ। ਤੁਹਾਡਾ ਸਾਥ ਇਸੇ ਤਰ੍ਹਾਂ ਬਣਿਆ ਰਹੂਗਾ ਔਰ ਸਾਡੇ ਪ੍ਰੋਗਰਾਮ ਇਸੇ ਤਰ੍ਹਾਂ ਹੀ ਚੱਲਦੇ ਰਹਿਣਗੇ। ਖਤ ਲਿਖਣ ਲਈ ਪੈਰਾ ਸਿੰਘ ਜੀ ਬਹੁਤ ਬਹੁਤ ਧੰਨਵਾਦ, ਅਤੇ ਪੈਰਾ ਸਿੰਘ ਜੀ ਨੂੰ ਬੇਨਤੀ ਹੈ ਕਿ ਹੁਣ ਫੋਨ ਕਾਲ ਨਾ ਕਰਨ, ਇਹਨਾਂ ਦਾ ਖਤ ਸ਼ਾਮਿਲ ਹੋ ਗਿਆ। ਗੁਰਦੀਪ ਜੀ, ਪਿਛਲੇ ਵਾਰੀ ਅਸੀਂ ਸਰੋਤਿਆਂ ਨੂੰ ਕਿਹਾ ਸੀ ਕਿ ਜਿਹਦਾ ਫੋਨ ਆ ਜਾਏ ਉਹਦੀ ਚਿੱਠੀ ਨਹੀਂ ਪੜ੍ਹਨੀ ਆਪਾਂ, ਅਤੇ ਜਿਹਦੀ ਚਿੱਠੀ ਆ ਜਾਏ ਉਹਦਾ ਆਪਾਂ ਫੋਨ ਨਹੀਂ ਲੈਣਾ, ਤਾਂ ਕਿ ਵੱਧ ਤੋਂ ਵੱਧ ਸਰੋਤੇ ਲਏ ਜਾ ਸਕਣ। ਦੋਨੇ ਪਾਸੇ ਹਾਜ਼ਰੀ ਲਵਾਉਣਾ ਕੋਈ ਸਿਆਣੀ ਗੱਲ ਨਹੀਂ
1: ਜੀ, ਬਿਲਕੁਲ ਸਹੀ। ਅਤੇ ਸਮਾਂ ਦੋਸਤੋ 12:15 ਦਾ ਹੋ ਚੁੱਕਿਆ, ਤੁਸੀਂ ਸੁਣ ਰਹੇ ਹੋ ਸਿਲਸਿਲਾ ਹੈਲ ਮਾਫ਼ ਕਰਨਾ ਸਰੋਤਾ ਮੰਚ। ਸਰੋਤਾ ਮੰਚ ਦੇ ਵਿੱਚ ਬਹੁਤ ਸਾਰੀਆਂ ਚਿੱਠੀਆਂ, ਬਹੁਤ ਸਾਰੇ ਵਟਸਐਪ ਸੁਨੇਹੇ ਸਾਡੇ ਕੋਲ ਪਹੁੰਚੇ ਹੋਏ ਨੇ, ਅਤੇ ਮੈਂ ਫਿਰ ਤੋਂ ਨੰਬਰ ਦੱਸ ਦਿੰਦੀ ਹਾਂ ਜੀ, 7173 73 146 ਨੰਬਰ ਦੇ ਉੱਤੇ ਤੁਸੀਂ ਆਪਣੇ ਜੋ ਵੀ ਸ਼ਿਕਵੇ ਸ਼ਿਕਾਇਤਾਂ ਨੇ, ਜੋ ਵੀ ਸੁਝਾਅ ਨੇ ਪ੍ਰੋਗਰਾਮਾਂ ਸੰਬੰਧੀ, ਉਹ ਤੁਸੀਂ ਭੇਜ ਸਕਦੇ ਹੋ। ਅਤੇ ਅਗਲਾ ਖਤ ਵਟਸਐਪ ਦੇ ਰਾਹੀਂ ਜੋ ਆਇਆ ਉਸ ਨੂੰ ਸ਼ਾਮਿਲ ਕਰ ਲੈਂਦੇ ਹਾਂ ਜੀ। ਪਿੰਡ ਬੁਰਜ ਮਾਨਸਾ ਨੇੜੇ ਮੌੜ ਮੰਡੀ ਤੋਂ ਅਗਲਾ ਖਤ ਆਇਆ, ਰਾਮ ਸਿੰਘ ਤੱਗੜ, ਕਮਲ ਪ੍ਰੀਤ ਸਿੰਘ ਤੱਗੜ, ਤਿੱਤਰ ਕੈਂਥ ਮੰਡੀ ਕਲਾਂ ਤੋਂ, ਗੁਰਜੀਤ ਮਾਨਸਾ ਕਲਾਂ ਤੋਂ, ਕਾਕੂ ਜੱਸਲ ਪਿੰਡ ਸ਼ੇਖੂਪੁਰਾ ਤੋਂ, ਸ਼ੇਖਪੁਰਾ ਤੋਂ, ਮਲਕੀਤ ਮਾਨਸਾ ਕਲਾਂ ਤੋਂ, ਮੰਗੂ ਰਾਜਸਥਾਨ ਦੀ ਮੌੜ ਮੰਡੀ ਤੋਂ, ਸਾਰੀ ਹੀ ਤੱਗੜ ਫੈਮਿਲੀ ਇਸ ਖਤ ਨੂੰ ਭੇਜ ਰਹੀ ਹੈ ਜੀ। ਪ੍ਰੋਗਰਾਮਾਂ ਬਾਬਤ ਇਹ ਲਿਖਦੇ ਆ, ਕਹਿੰਦੇ ਪ੍ਰੋਗਰਾਮ ਤਾਂ ਆਪ ਜੀ ਦੇ ਟੌਪ 'ਤੇ ਚੱਲ ਰਹੇ ਨੇ, ਕਿਉਂਕਿ ਸ਼੍ਰੀ ਮਾਨ ਬਲਜੀਤ ਸ਼ਰਮਾ ਜੀ ਕਮਾਨ ਸੰਭਾਲਦੇ ਨੇ, ਅਤੇ ਸ਼ਰਮਾ ਜੀ ਦਾ ਬਹੁਤ ਬਹੁਤ ਧੰਨਵਾਦ। ਅਤੇ 3 ਜੂਨ ਦੁਪਹਿਰ ਵੇਲੇ ਮੈਡਮ ਡਾਕਟਰ ਸਾਹਿਬ ਦੇ ਨਾਲ ਮੁਲਾਕਾਤ, ਬੱਚਾ ਪਲੈਨਿੰਗ ਦਾ ਨਿਰਧਾਰਿਤ ਸਮਾਂ ਮੈਡਮ ਡਾਕਟਰ ਸਾਹਿਬ ਨਾਲ ਸੋਹਣਾ ਚਾਨਣਾ ਪਾਇਆ। ਮਨਦੀਪ ਰਜੌਰਾ ਜੀ ਹਰ ਇੱਕ ਮੁੱਦੇ 'ਤੇ ਡਾਕਟਰ ਸਾਹਿਬ ਜੀ ਨਾਲ ਮੁਲਾਕਾਤ ਕਰਾਉਂਦੇ ਰਹਿੰਦੇ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। 3 ਜੂਨ ਗੁਰਪ੍ਰੀਤ ਘੁੱਗੀ ਜੀ 'ਤੇ ਪ੍ਰੋਗਰਾਮ ਪੇਸ਼ ਕੀਤਾ ਗਿਆ, ਪ੍ਰੋਗਰਾਮ ਬਹੁਤ ਸੋਹਣਾ ਸੀ। ਬਲਜੀਤ ਸ਼ਰਮਾ ਜੀ ਦਾ ਇਸ ਦੇ ਲਈ ਬਹੁਤ ਬਹੁਤ ਧੰਨਵਾਦ। ਸਾਰੇ ਅਨਾਊਂਸਰ ਵੀਰਾਂ ਅਤੇ ਭੈਣਾਂ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ ਨੇ, ਇਸ ਲਈ ਉਹਨਾਂ ਸਾਰਿਆਂ ਦਾ ਵੀ ਧੰਨਵਾਦ। ਇਹ ਖਤ ਸਾਡੇ ਕੋਲ ਆਇਆ ਸੀ ਪੂਰੀ ਤੱਗੜ ਫੈਮਿਲੀ ਦਾ,
0: ਤੱਗੜ ਫੈਮਿਲੀ ਦਾ ਅਸੀਂ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਇੱਕ ਹੋਰ ਨਾਲ ਬੇਨਤੀ ਕਰਦੇ ਹਾਂ ਕਿ ਠੀਕ ਹੈ, ਤਾਰੀਫ ਦੇ ਨਾਲ ਨਾਲ ਕੋਈ ਸੁਝਾਅ ਜਾਂ ਕੋਈ ਜਿਹੜੀ ਕਮੀ ਪੇਸ਼ੀ ਆ ਉਹ ਵੀ ਜ਼ਰੂਰ ਦੱਸਿਆ ਕਰੋ। ਫੋਨ ਖਤ ਲਿਖਣ ਲਈ ਬਹੁਤ ਬਹੁਤ ਧੰਨਵਾਦ। ਅਤੇ ਇੱਕ ਫੋਨ ਕਾਲ ਆ ਲੈ ਲਈਏ ਜੀ।
1: ਜੀ
0: ਹੈਲੋ
1: ਹੈਲੋ
2: ਹੈਲੋ
1: ਹਾਂਜੀ ਜੀ,
2: ਬਰਾੜ ਸਾਹਿਬ ਜੀ ਸਤਿ ਸ਼੍ਰੀ ਅਕਾਲ
1: ਜੀ। ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਦੱਸ ਦਿਓ।
2: ਮੈਂ ਜੀ ਜਸਵੀਰ ਸਿੰਘ ਬੋਲਦਾ ਜੀ, ਫੌਜੀ ਟੇਲਰ ਮਾਸਟਰ ਪਿੰਡ ਸੇਲਵਰਾ ਤੋਂ, ਬਾਬਾ ਸਿੱਧ ਸਥਾਨ ਤੋਂ।
1: ਜੀ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ, ਕੀ ਕਹਿਣਾ ਚਾਹੋਗੇ ਪ੍ਰੋਗਰਾਮਾਂ ਬਾਰੇ?
2: ਧੰਨਵਾਦ ਭੈਣ ਜੀ, ਪਹਿਲਾਂ ਤਾਂ ਜੀ ਸਮੁੱਚੀ ਟੀਮ ਨੂੰ ਤੇ ਸੁਣਨ ਵਾਲੇ ਸਰੋਤਿਆਂ ਨੂੰ, ਪੂਰੇ ਸੰਸਾਰ ਦੇ ਲੋਕਾਂ ਨੂੰ ਅੱਜ ਜੀ ਵਾਤਾਵਰਨ ਦਿਵਸ ਦੀਆਂ ਲੱਖ ਲੱਖ ਵਧਾਈਆਂ ਜੀ।
1: ਜੀ ਬਿਲਕੁਲ ਜੀ, ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ। ਵਾਤਾਵਰਨ ਦੀ ਸਾਂਭ ਸੰਭਾਲ ਕਰਨੀ ਸਾਡੇ ਸਾਰਿਆਂ ਦਾ ਹੀ ਇਖਲਾਕੀ ਫਰਜ਼ ਹੈ, ਹਨਾ?
0: ਹੈਡਫੋਨ ਥੋੜਾ ਜਿਹਾ ਹਿੱਲ ਰਿਹਾ ਸੀਗਾ ਤੇ ਮੈਂ ਉਹਨੂੰ ਠੀਕ ਕਰ ਲਿਆ ਹੁਣ।
2: ਠੀਕ ਹੈ ਠੀਕ ਹੈ। ਤੇ ਸਰ ਜੀ ਪ੍ਰੋਗਰਾਮ ਬਹੁਤ ਵਧੀਆ, ਕੋਈ ਅੰਤ ਨੀ ਜੀ, ਕੋਈ ਕਿਸੇ ਨਿੰਦਣ ਵਾਲਾ ਹੈ ਨੀ, ਤੇ ਬਸ ਜੀ ਚੱਲੀ ਚੱਕੀ ਜਾਓ ਫੱਟੇ।
0: ਹਾਂ ਚਿੱਠੀਆਂ ਲੈਂਦੇ ਫੱਟੇ ਚੱਕੀ ਚੱਲੋ, ਅਸੀਂ ਪ੍ਰੋਗਰਾਮਾਂ ਦੇ ਚੱਕੀ ਚੱਲਾਂਗੇ ਜੀ।
2: ਹਾਂਜੀ ਹਾਂ, ਤੇ ਪ੍ਰੋਗਰਾਮ ਬਹੁਤ ਵਧੀਆ ਜੀ। ਬਾਕੀ ਦਾ ਜੀ ਮੈਂ ਤਾਂ ਫੋਨ ਹੀ ਬਹੁਤ ਚਿਰ ਤੋਂ ਲਾਇਆ ਜੀ, ਮੈਂ ਤਾਂ ਜਦੋਂ ਕਹਿ ਦਿੰਦੇ ਵੀ ਫੋਨ ਨਾ ਲਾਇਆ ਕਰੋ, ਬਸ ਮੇਰੀ 2-3 ਵਾਰੀ ਸ਼ਿਕਾਇਤ ਪੈ ਗਈ ਜੀ, ਮੈਂ ਤਾਂ ਡਰਦੇ ਜਿਹਨੇ ਫੋਨ ਲਾਇਆ, ਮੈਂ ਕਿਹਾ ਜੀ ਚਿੱਤ ਕਰਦਾ ਸੀ ਜਦੋਂ ਮੈਂ ਗੱਲਬਾਤ ਕਰਨ।
0: ਚੰਗੀ ਗੱਲ ਆ ਜੀ, ਕਈ ਥਾਂ ਤੇ ਡਰ ਵੀ ਜਿਹੜਾ ਨਾ ਉਹ ਪਿਆਰ ਦਾ ਪ੍ਰਤੀਕ ਹੁੰਦਾ, ਤੁਹਾਡਾ ਇਹ ਡਰ ਸਾਡੇ ਲਈ ਪਿਆਰ ਦਾ ਪ੍ਰਤੀਕ ਹੈ।
2: ਪਿਆਰ ਦਾ ਕਰਕੇ ਡਰਿਆ ਉਹਦੀ ਜੀ ਗੱਲ ਨਹੀਂ ਜੀ, ਹੁਣ ਜਿਵੇਂ ਵੱਡੇ ਕਹਿ ਦਿੰਦੇ ਆ ਤਾਂ ਛੋਟੇ ਨੂੰ ਮੰਨਣਾ ਚਾਹੀਦਾ ਜੀ।
0: ਹਾਂਜੀ ਹਾਂਜੀ ਹਾਂਜੀ ਹਾਂਜੀ, ਠੀਕ ਹੈ ਜੀ, ਫੋਨ ਕਰਨ ਲਈ ਧੰਨਵਾਦ ਜੀ।
2: ਠੀਕ ਹੈ ਜੀ, ਬਾਕੀ ਪ੍ਰੋਗਰਾਮ ਬਹੁਤ ਵਧੀਆ, ਬਹੁਤ ਬਹੁਤ ਧੰਨਵਾਦ ਜੀ।
0: ਓਕੇ ਜੀ
1: ਜੀ ਦੋਸਤੋ, ਸਮਾਂ 12:18 ਦਾ ਹੋ ਚੁੱਕਿਆ, ਅਤੇ ਅਗਲਾ ਖਤ ਸਾਡੇ ਕੋਲ ਆਇਆ ਜੀ ਵਟਸਐਪ ਦੇ ਰਾਹੀਂ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ, ਨੇੜੇ ਮੰਡੀ ਗਿੱਦੜਵਾਹਾ, ਪੰਡਤਾਂ ਵਾਲਾ ਚੌਂਕ, ਪਿੰਡ ਦੌਲਾ ਕਮਾਦਾਂ ਵਾਲਾ, ਸ਼੍ਰੀ ਅਮਰਜੀਤ ਸ਼ਰਮਾ, ਵਿੱਕੀ ਸ਼ਰਮਾ, ਮਨੀ ਸ਼ਰਮਾ, ਭੋਲਾ ਸ਼ਰਮਾ, ਅਤੇ ਨਾਲ ਹੀ ਲਵਪ੍ਰੀਤ ਅਤੇ ਪੁਸ਼ਪਿੰਦਰ ਵਿਸ਼ਵ ਕੈਨੇਡਾ ਵਾਲੇ, ਸਾਰੇ ਹੀ ਰਲ ਮਿਲ ਕੇ ਇਸ ਖਤ ਨੂੰ ਭੇਜ ਰਹੇ ਆ। ਕਹਿੰਦੇ ਤੁਹਾਡੇ ਸਾਰੇ ਹੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਹੇ ਨੇ, ਸ਼ਲਾਘਾਯੋਗ ਚੱਲ ਰਹੇ ਨੇ, ਤਾਰੀਫ ਕਿੰਨੀ ਵੀ ਕੀਤੀ ਜਾਵੇ ਸਾਰੀ ਘੱਟ ਹੈ। ਕਿਰਪਾ ਕਰਕੇ ਸਾਡਾ ਖਤ ਜ਼ਰੂਰ ਸ਼ਾਮਿਲ ਕਰ ਲੈਣਾ, ਤੁਹਾਡੇ ਬਹੁਤ ਪੱਕੇ ਸਰੋਤੇ ਹਾਂ, ਫੋਨ ਤਾਂ ਸਾਡਾ ਲੱਗਦਾ ਨਹੀਂ। ਕਿਰਪਾ ਕਰਕੇ ਜੋ ਫੋਨ ਵਾਰ ਵਾਰ ਲਾਉਂਦੇ ਨੇ ਉਹਨਾਂ ਵੀਰਾਂ ਨੂੰ ਬੇਨਤੀ ਇੰਜ ਨਾ ਕਰਿਆ ਕਰੋ ਕਿ ਦੂਸਰਿਆਂ ਨੂੰ ਟਾਈਮ ਜ਼ਰੂਰ ਦਿਆ ਕਰੋ, ਹੋਰ ਭੈਣਾਂ ਅਤੇ ਵੀਰਾਂ ਦੀ ਪੇਸ਼ਕਾਰੀ ਬਹੁਤ ਵਧੀਆ ਹੁੰਦੀ ਹੈ। ਕਿਰਪਾ ਕਰਕੇ ਕਿਰਨਪਾਲ ਮੈਡਮ ਦੀ ਸਰੋਤਾ ਮੰਚ ਵਿੱਚ ਜ਼ਰੂਰ ਡਿਊਟੀ ਲਗਾਇਆ ਕਰੋ, ਉਹਨਾਂ ਦੀ ਪੇਸ਼ਕਾਰੀ ਬਹੁਤ ਹੀ ਵਧੀਆ ਹੁੰਦੀ ਹੈ। ਸ਼ਹਿਨਾਜ਼ ਮੈਡਮ ਵੀ ਸਰੋਤਾ ਮੰਚ ਜ਼ਰੂਰ ਤੋਂ ਜ਼ਰੂਰ ਕਰਿਆ ਕਰਨ, ਜੋ ਵੀਰ 15 ਦਿਨ ਤੋਂ ਪਹਿਲਾਂ ਫੋਨ ਲਾਉਂਦੇ ਨੇ ਉਹਨਾਂ ਨੂੰ ਬਹੁਤ ਸਹਿਣਸ਼ੀਲਤਾ ਨਾਲ ਸਮਝਾ ਦਿਆ ਕਰੋ।
0: ਹਾਂ ਵੈਸੇ ਨਾ ਇਹਨਾਂ ਨੂੰ ਦੱਸ ਦੇ ਕਿ ਕਿਰਨਪਾਲ ਸਾਡੇ ਨਾਲ ਹੀ ਹੁੰਦੀ ਹੈ ਅਤੇ ਆਹ ਸਮਝਾਉਣ ਵਾਲਾ

0: ਕੰਮ ਵੀ ਅਸੀਂ ਕਿਰਨਪਾਲ ਨੂੰ ਦਿੱਤਾ ਹੋਇਆ ਅਤੇ ਉਹ ਉੱਧਰੋਂ ਫੋਨ ਲੈਂਦੀ ਹੈ ਪਹਿਲਾਂ ਅਤੇ ਪੂਰਾ ਸਮਝਾਉਂਦੀ ਬੁਝਾਉਂਦੀ ਹੈ ਅਤੇ ਉਹ ਸਾਡੇ ਨਾਲ ਹੀ ਹੁੰਦੇ ਸਰੋਤਾ ਮੰਚ ਦੇ ਵਿੱਚ ਪਰ ਤੁਹਾਡੀ ਜਿਹੜੀ ਹੈਗੀ ਆ ਇੱਛਾ ਉਹ ਵੀ ਕਿਸੇ ਦਿਨ ਪੂਰੀ ਕਰਾਂਗੇ ਅਤੇ ਖੱਤ ਲਿਖਣ ਲਈ ਬਹੁਤ ਬਹੁਤ ਧੰਨਵਾਦ ਅਤੇ 15 ਦਿਨਾਂ ਵਾਲਾ ਤਾਂ ਕੰਮ ਦੇਖੋ ਜੀ ਅਸੀਂ ਬੇਨਤੀਆਂ ਕਰੀ ਜਾਂਦੇ ਹਾਂ ਤੁਸੀਂ ਵੀ ਬੇਨਤੀਆਂ ਕਰੀ ਜਾਂਦੇ ਹੋ ਅਤੇ ਆਪਾਂ ਦੇਖਦੇ ਹਾਂ ਹੈ ਨਾ ਬੇਨਤੀਆਂ ਅਸਰ ਕਦੋਂ ਕਰਦੀਆਂ ਅਤੇ ਨਹੀਂ ਫਿਰ ਇਹਦਾ ਕੋਈ ਹੱਲ ਆਪਾਂ ਹੋਰ ਵੀ ਭਾਲ ਲਾਂਗੇ ਪਰ ਅੱਗੇ ਨਾਲੋਂ ਬਹੁਤ ਫਰਕ ਹੈ
1: ਜੀ ਅਤੇ 0164-2240-331 ਨੰਬਰ ਡਾਇਲ ਕਰਕੇ ਤੁਸੀਂ ਆਪਣੀ ਆਵਾਜ਼ ਦੇ ਜ਼ਰੀਏ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕਦੇ ਹੋ ਦੋਸਤੋ ਪ੍ਰੋਗਰਾਮਾਂ ਸੰਬੰਧੀ ਆਪਣੇ ਸੁਝਾਅ ਦੇ ਸਕਦੇ ਹੋ ਅਤੇ ਅਗਲਾ ਖਤ ਸਾਡੇ ਕੋਲ ਆਇਆ ਜੀ ਵਟਸਐਪ ਦੇ ਰਾਹੀਂ ਜਾਗਰ ਸਿੰਘ ਪਿੰਡ ਭਾਈ ਬਖਤੌਰ ਜੱਗਾ ਸਿੰਘ ਫੋਰਮੈਨ ਮੌੜ ਮੰਡੀ ਤੋਂ ਇਹ ਲਿਖਦੇ ਆ ਕਹਿੰਦੇ ਸਾਰੇ ਪ੍ਰੋਗਰਾਮ ਬਹੁਤ ਸ਼ਿਖਰਾਂ 'ਤੇ ਚੱਲ ਰਹੇ ਨੇ ਸਾਰੀਆਂ ਭੈਣਾਂ ਅਤੇ ਵੀਰ ਪੂਰਾ ਜ਼ੋਰ ਲਾ ਰਹੇ ਨੇ ਪ੍ਰੋਗਰਾਮਾਂ ਨੂੰ ਸੋਹਣਾ ਪੇਸ਼ ਕਰਨ ਦੇ ਲਈ ਅਤੇ ਸਰੋਤਿਆਂ ਨੂੰ ਬੇਨਤੀ ਹੈ ਕਿ ਪਾਣੀ ਦੀ ਬੱਚਤ ਕਰਿਆ ਕਰੋ ਮੋਟਰਾਂ ਛੱਡ ਕੇ ਭੁੱਲਿਆ ਨਾ ਕਰੋ
0: ਹਾਂ ਇਹ ਸੁਨੇਹਾ ਤੁਸੀਂ ਜਿਹੜਾ ਦਿੱਤਾ ਬਹੁਤ ਵਧੀਆ ਸੁਨੇਹਾ ਹੈਗਾ ਅਤੇ ਪਾਣੀ ਦੀ ਜਿੰਨੀ ਬੱਚਤ ਕਰ ਲਾਂਗੇ ਹੈ ਨਾ ਬੂੰਦ ਬੂੰਦ ਹੀ ਜਿਹੜਾ ਹੈ ਉਹ ਸਾਡੇ ਲਈ ਕੀਮਤੀ ਹੈ ਇੱਕ ਫੋਨ ਕਾਲ ਆ ਗਿਆ ਜੀ
1: ਜੀ ਦੋਸਤੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਰੋਤਾ ਮੰਚ ਸਮਾਂ 12:21 ਦਾ ਹੋ ਚੁੱਕਿਆ ਹੈਲੋ ਹੈਲੋ
2: ਹੈਲੋ
0: ਹਾਂਜੀ ਸਤਿ ਸ਼੍ਰੀ ਅਕਾਲ
2: ਸਤਿ ਸ਼੍ਰੀ ਅਕਾਲ ਭਾਈ ਜੀ
0: ਹਾਂਜੀ ਕਿੱਥੋਂ ਬੋਲ ਰਹੇ ਹੋ
2: ਗਿੱਦੜਵਾਂ ਤੋਂ ਬੋਲਦਾ ਬਾਬੂ ਸਿੰਘ ਬੋਲਦਾ ਬਾਈ ਜੀ
0: ਹਾਂਜੀ ਬਾਬੂ ਸਿੰਘ ਜੀ
2: ਉਹ ਪ੍ਰੋਗਰਾਮ ਕਰੀ ਬਾਈ ਸਾਰੇ ਬਹੁਤ ਚੰਗੇ ਚੱਲ ਰਹੇ ਆ ਤੁਹਾਡੇ
0: ਹਾਂਜੀ ਹਾਂਜੀ
2: ਪ੍ਰੋਗਰਾਮ ਬਾਈ ਜੀ ਬਹੁਤ ਸੋਹਣਾ ਇੱਕ ਨਾ ਕੱਲ ਤੁਹਾਡਾ ਪ੍ਰੋਗਰਾਮ ਸੁਣਿਆ ਨਹੀਂ ਯਾਰ ਨਿਗਰੀਆ ਜੀ ਜਿਹੜਾ ਆਪਣਾ ਡਾਕਟਰ ਸਾਹਿਬ ਨੇ ਕੀਤਾ ਸੀ
0: ਹਾਂਜੀ ਹਾਂਜੀ
2: ਉਹ ਕੱਲ ਨਿਗਰੀਆ ਜੀ ਉਹ ਦੁਬਾਰਾ ਕੀਤਾ ਜਾਵੇ ਤਾਂ ਹੈ
0: ਆਪਾਂ ਕਦੋਂ ਗੁਰਦੀਪ ਰਿਪੀਟ ਕਰਦੇ ਹਾਂ ਪ੍ਰੋਗਰਾਮ
2: ਹੈਜੀ
0: ਅਸੀਂ ਪ੍ਰੋਗਰਾਮ ਰਿਪੀਟ ਕਰਦੇ ਹਾਂ ਤੇ ਉਹ ਇਹ ਪ੍ਰੋਗਰਾਮ ਰਿਪੀਟ ਕੀਤਾ ਜਾਊਗਾ ਸਿਹਤ ਸੰਭਾਲ ਦੇ ਵਿੱਚ ਜਿਹੜਾ ਅਸੀਂ
1: ਸਿਹਤ ਸੰਭਾਲ ਹਾਂਜੀ ਇਹ ਸੋਮਵਾਰ ਨੂੰ ਘਰ ਪਰਿਵਾਰ ਦੇ ਵਿੱਚ ਰਿਪੀਟ ਕੀਤਾ ਜਾਂਦਾ ਜਿਹੜਾ ਸਿਹਤ ਜਿਹੜਾ ਹੈਲੋ ਡਾਕਟਰ ਦੇ ਵਿੱਚ ਚੱਲਦਾ ਨਾ
2: ਪ੍ਰੋਗਰਾਮ
0: ਠੀਕ ਹੈ ਜੀ ਜਿਹੜਾ ਹੈਲੋ ਡਾਕਟਰ ਚ ਚੱਲਿਆ ਸੀ ਉਹ ਤੁਹਾਨੂੰ ਸਿਹਤ ਸੰਭਾਲ ਦੇ ਵਿੱਚ
1: ਉਹ ਕਿਸੇ ਨਾ ਕਿਸੇ ਦਿਨ ਜ਼ਰੂਰ ਰਿਪੀਟ ਹੋ
0: ਜਾਊਗਾ ਤੁਹਾਨੂੰ ਸੁਣਨ ਨੂੰ ਮਿਲ ਜੂਗਾ ਜੀ
2: ਧੰਨਵਾਦ ਜੀ
0: ਓਕੇ ਜੀ
1: ਜੀ ਤੇ ਖਤ ਸ਼ਾਮਲ ਕਰ ਲੈਂਦੇ ਹਾਂ ਜੀ ਅਗਲਾ ਖਤ ਸਾਡੇ ਕੋਲ ਆਇਆ ਸਾਡੇ ਨਿਯਮਿਤ ਸਰੋਤੇ ਨੇ ਜੱਗਾ ਸਿੰਘ ਰਾਮਾ ਮੰਡੀ ਤੋਂ ਨਾਲ ਹੀ ਇਹਨਾਂ ਦੇ ਤਨਵੀਰ ਗੁਰਵੀਰ ਜਸਨੂਰ ਇਸ ਖਤ ਨੂੰ ਭੇਜ ਰਹੇ ਆ ਤੇ ਨਾਲ ਹੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ ਤੇ ਸਾਡੇ ਵੱਲੋਂ ਵੀ ਜੀ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲਿਖਦੇ ਆ ਕਹਿੰਦੇ ਟਿਕਾ ਟਿਕਾ ਕੇ ਪੜਿਓ ਬੁੱਧਵਾਰ ਕਹਿੰਦੇ ਸ਼ਾਮ 5 ਵਜੇ ਬਲਜੀਤ ਸ਼ਰਮਾ ਜੀ ਨੇ ਅਮਰ ਨੂਰੀ ਤੇ ਸਰਦੂਲ ਸਿਕੰਦਰ ਜੀ ਦੇ ਜੀਵਨ ਬਾਰੇ ਬਹੁਤ ਹੀ ਵਧੀਆ ਬੜਮੁੱਲੀ ਜਾਣਕਾਰੀ ਦਿੱਤੀ ਅਮਰ ਨੂਰੀ ਜੀ ਨੇ ਕਿੰਨਾ ਕਿੰਨਾ ਕਲਾਕਾਰਾਂ ਨਾਲ ਗਾਇਆ ਉਸ ਬਾਰੇ ਵੀ ਦੱਸਿਆ ਕਿਵੇਂ ਸਰਦੂਲ ਸਿਕੰਦਰ ਜੀ ਨਾਲ ਮੇਲ ਹੋਇਆ ਇਹਨਾਂ ਗੱਲਾਂ ਦੀ ਸਾਰੀ ਜਾਣਕਾਰੀ ਸ਼੍ਰੀ ਬਲਜੀਤ ਸ਼ਰਮਾ ਜੀ ਨੇ ਸਾਰੇ ਸਰੋਤਿਆਂ ਨੂੰ ਬੜੇ ਸਾਫ਼ ਲਫ਼ਜ਼ਾਂ ਦੇ ਵਿੱਚ ਜਾਣਕਾਰੀ ਦਿੱਤੀ ਸਰਦੂਲ ਸਿਕੰਦਰ ਤੇ ਅਮਰ ਨੂਰੀ ਦੀ ਜੋੜੀ ਬਹੁਤ ਹਿੱਟ ਹੋਈ ਸੀ ਬੜਾ ਲੰਬਾ ਸਮਾਂ ਸਰੋਤਿਆਂ ਦੇ ਦਿਲਾਂ ਤੇ ਰਾਜ ਕੀਤਾ ਜੋੜੀ ਇਸ ਜੋੜੀ ਨੂੰ ਜਿੰਨੇ ਬੰਦੇ ਮੇਰੇ ਕੋਲ ਰੀਲਾਂ ਲੈਣ ਆਉਂਦੇ ਨੇ ਸਭ ਤੋਂ ਵੱਧ ਰੀਲਾਂ ਸਰਦੂਲ ਸਿਕੰਦਰ ਤੇ ਅਮਰ ਨੂਰੀ ਦੀਆਂ ਰੀਲਾਂ ਲਿਜਾਇਆ ਕਰਦੇ ਸੀ ਅੱਗੇ ਲਿਖਦੇ ਕਹਿੰਦੇ ਵੀਰਵਾਰ ਨੂੰ ਖੁੰਡ ਚਰਚਾ ਦੇ ਵਿੱਚ ਗਰਮੀਆਂ ਦੇ ਵਿੱਚ ਦੁਧਾਰੂ ਪਸ਼ੂਆਂ ਦੀ ਸਾਂਭ ਸੰਭਾਲ ਬਾਰੇ ਜੋ ਜਾਣਕਾਰੀ ਦਿੱਤੀ ਨੁਕਤੇ ਹਾਸਰਸ ਢੰਗ ਦੇ ਵਿੱਚ ਕਹੇ ਗਏ ਕਹਿੰਦੇ ਸਰੋਤਿਆਂ ਨੂੰ ਬਹੁਤ ਪਸੰਦ ਆਏ ਖੁੰਡ ਚਰਚਾ ਨੂੰ ਪੂਰਾ ਦਿਲ ਲਾ ਕੇ ਸੁਣਿਆ ਅਤੇ ਪੂਰਾ ਪੂਰਾ ਆਨੰਦ ਮਾਣਿਆ ਪੂਰਾ ਪੂਰਾ ਲਾਹਾ ਵੀ ਖੱਟਿਆ ਵੀਰਵਾਰ ਨੂੰ ਸ਼ਾਮ 5:30 ਮੈਡਮ ਖੁਸ਼ਪ੍ਰੀਤ ਸ਼ੇਰਗਿੱਲ ਨੇ ਅਨੁਰਾਗ ਗਿਰਧਰ ਜੀ ਨਾਲ ਚਮੜੀ ਦੇ ਰੋਗਾਂ ਬਾਰੇ ਬਹੁਤ ਵੱਡੀ ਜਾਣਕਾਰੀ ਵਡਮੁੱਲੀ ਜਾਣਕਾਰੀ ਦਿੱਤੀ ਜਿਸ ਨੂੰ ਸੁਣ ਕੇ ਬਹੁਤ ਸਾਰੇ ਸਰੋਤਿਆਂ ਨੂੰ ਆਪਣੇ ਸ਼ੰਕੇ ਹੈ ਜਿਹੜੇ ਉਹ ਦੂਰ ਹੋ ਗਏ ਅੱਜ ਗੀਤ ਪਟਾਰਾ ਦੇ ਵਿੱਚ ਸੁਖਦੀਪ ਨੇ ਬਹੁਤ ਵਧੀਆ ਗੀਤ ਸੁਣਾਏ ਜਿਸ ਨੂੰ ਸੁਣ ਕੇ ਸਰੋਤੇ ਬਾਗੋ ਬਾਗ ਹੋ ਗਏ ਇਹੋ ਜਿਹੇ ਗੀਤ ਸੁਣਾਏ ਜਿਹੜੇ ਕਦੇ ਨਹੀਂ ਸੁਣੇ ਸਨ ਇਸ ਕਰਕੇ ਸਰੋਤੇ ਸੁਖਦੀਪ ਦੀ ਪੇਸ਼ਕਾਰੀ ਨੂੰ ਜ਼ਿਆਦਾ ਪਸੰਦ ਕਰਦੇ ਨੇ ਮੈਂ ਜੱਗਾ ਸਿੰਘ ਰਾਮਾ ਮੰਡੀ ਤੋਂ ਤੁਹਾਡੇ ਪ੍ਰੋਗਰਾਮ ਬਹੁਤ ਜ਼ਿਆਦਾ ਪਸੰਦ ਕਰਦੇ
0: ਹਾਂ ਸੁਖਦੀਪ ਆਏ ਵਾਰੀ ਬਾਜੀ ਮਾਰਦੀ ਆ ਔਰ ਵਾਕਈ ਉਹਦੇ ਪ੍ਰੋਗਰਾਮ ਬਹੁਤ ਸੋਹਣੇ ਹੁੰਦੇ ਆ ਅਤੇ ਉਹ ਗੀਤਾਂ ਦੀ ਚੋਣ ਜਿਹੜੀ ਉਹ ਬਹੁਤ ਸੋਹਣੀ ਕਰਦੀ ਹੈ ਕਾਫੀ ਮਿਹਨਤ ਕਰਦੀ ਹੈ ਖੁੰਡ ਚਰਚਾ ਦੀ ਇਹਨੇ ਤਾਰੀਫ ਕੀਤੀ ਖੁੰਡ ਚਰਚਾ ਦੇ ਵਿੱਚ ਵੀ ਸਕ੍ਰਿਪਟ ਲਿਖਣ ਵੇਲੇ ਸਾਨੂੰ ਕਾਫੀ ਜ਼ੋਰ ਲੱਗਦਾ ਔਰ ਸਕ੍ਰਿਪਟ ਅਸੀਂ ਡਾਕਟਰ ਸਾਹਿਬਾਨਾ ਦੀ ਸਹਾਇਤਾ ਦੇ ਨਾਲ ਉਹਨਾਂ ਦੀ ਹੈਲਪ ਦੇ ਨਾਲ ਜਾਂ ਆਪਦੇ ਕੋਲੋਂ ਵੀ ਜਾਂ ਸਾਨੂੰ ਜਿਹੜੀ ਜਾਣਕਾਰੀ ਪਿੱਛੋਂ ਮਿਲਦੀ ਹੈ ਸਰਕਾਰੀ ਤੌਰ 'ਤੇ ਉਹਨੂੰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ ਕੋਲ ਜਿਹੜੀ ਹੈ ਨਾਟਕੀ ਰੂਪ ਦੇ ਵਿੱਚ ਪੇਸ਼ ਕੀਤੀ ਜਾਵੇ ਖਤ ਲਿਖਣ ਲਈ ਅਤੇ ਇੰਨੀ ਵਿਸਥਾਰ ਦੇ ਵਿੱਚ ਗੱਲਾਂ ਲਿਖਣ ਲਈ ਜਾਣਕਾਰੀ ਦੇਣ ਲਈ ਇਸ ਤੋਂ ਪਤਾ ਲੱਗਦਾ ਕਿ ਤੁਸੀਂ ਵਾਕਈ ਹੀ ਸਾਡੇ ਪ੍ਰੋਗਰਾਮ ਗੌਰ ਨਾਲ ਸੁਣਦੇ ਹੋ ਅਤੇ ਇਸੇ ਤਰ੍ਹਾਂ ਸਾਡੇ ਪ੍ਰੋਗਰਾਮ ਗੌਰ ਨਾਲ ਸੁਣਦੇ ਰਹੋ ਬਹੁਤ ਬਹੁਤ ਧੰਨਵਾਦ ਜੀ ਖਤ ਲਿਖਣ ਲਈ ਇੱਕ ਫੋਨ ਕਾਲ ਹੈ ਜੀ
1: ਹੈਲੋ
3: ਹੈਲੋ
1: ਹਾਂਜੀ ਸਵਾਗਤ ਹੈ ਜੀ
3: ਸਤਿ ਸ਼੍ਰੀ ਅਕਾਲ ਗੁਰਦੀਪ ਜੀ
1: ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ

0: ਦੱਸ ਦਿਓ ਤੇ
1: ਸਤਿ
0: ਕਿਹੜੀ
1: ਸ਼੍ਰੀ ਅਕਾਲ
0: ਜਗ੍ਹਾ।
1: ਕੁਨਾਰ ਸਾਹਿਬ।
2: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਆਪਣਾ ਨਾਮ ਦੱਸ
1: ਹੈਲੋ,
0: ਦਿਓ।
1: ਮੈਂ ਰੂਪ ਸਿੰਘ ਬੋਲ ਰਿਹਾ ਜੀ।
0: ਜੀ ਕਿੱਥੋਂ?
1: ਹੈਲੋ,
0: ਹਾਂਜੀ ਕਿੱਥੋਂ ਬੋਲਦੇ ਹੋ ਰੂਪ ਸਿੰਘ ਜੀ?
1: ਗੁਰੂ ਕੀ ਨਗਰੀ ਤੋਂ ਬੋਲਦੇ ਜੀ, ਬਠਿੰਡਾ ਤੋਂ।
2: ਹਾਂਜੀ ਹਾਂਜੀ ਬੋਲੋ, ਗੁਰੂ ਕੀ ਨਗਰੀ ਵਾਲੇ ਹੋ, ਕੀ ਹੁਕਮ ਹੈ?
1: ਹਾਂਜੀ ਹਾਂਜੀ ਠੀਕ ਹੈ ਜੀ, ਆਪਣੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਹੇ ਜੀ
2: ਜੀ,
1: ਤੇ ਬਾਕੀ ਜਿਹੜੇ 5 ਵਜੇ ਵਾਲੇ ਸਿਲਸਿਲੇ ਉਹ ਬਹੁਤ ਵਧੀਆ ਚੱਲ ਰਹੇ ਆ
2: ਜੀ,
1: ਤੇ ਇੱਕ ਮਤਲਬ ਛੋਟੀ ਜਿਹੀ ਤੇ ਮਿੱਠੀ ਜਿਹੀ ਸ਼ਿਕਾਇਤ ਵੀ ਹੈ ਜੀ।
2: ਹਾਂ ਬਿਲਕੁਲ, ਉਹਨਾਂ ਦੀ ਮਿੱਠੀ ਤਾਂ ਵਧੀਆ ਹੁੰਦੀ ਆ।
1: ਹਾਂਜੀ ਹਾਂਜੀ, ਜਿਹੜਾ ਵੀ ਆਪਣੇ ਵਿਰੁੱਧ ਭਾਰਤੀ ਦੇ ਪ੍ਰੋਗਰਾਮ ਚੱਲ ਰਹੇ ਆ ਨਾ,
2: ਹਾਂਜੀ,
1: ਤੇ ਉਹਦੇ ਵਿੱਚ ਜਿਹੜਾ ਛਾਇਆ ਗੀਤ ਆ ਤੇ ਆਜ ਕੇ ਫਨਕਾਰ, ਹੁਣ ਆਜ ਕੇ ਫਨਕਾਰ ਪ੍ਰੋਗਰਾਮ ਅੱਜ ਕੱਲ 9:30 ਆਉਂਦਾ
2: ਜੀ,
1: ਆਪਣੇ ਤੋਂ ਹਰ ਰੋਜ਼ 10 ਵਜੇ ਦੱਸਿਆ ਜਾਂਦਾ
2: ਜੀ,
1: ਤੇ ਜਿਹੜਾ ਛਾਇਆ ਗੀਤ ਉਹ 10 ਵਜੇ ਆਉਂਦਾ ਤੇ ਉਹ 9:30 ਦੱਸਿਆ ਜਾਂਦਾ
2: ਜੀ।
1: ਹਾਂਜੀ ਹਰ ਰੋਜ਼ ਮੈਂ ਸੁਣਦਾ ਪ੍ਰੋਗਰਾਮ,
2: ਤੁਹਾਡੀ ਗੱਲ ਅਸੀਂ ਨੋਟ ਕਰ ਲਈ, ਇਹਨੂੰ ਅਸੀਂ ਆਪਦੇ ਮਤਲਬ ਕਲੈਰੀਕਲ ਸਟਾਫ ਤੱਕ ਪਹੁੰਚਾ ਦਾਂਗੇ, ਔਰ ਅਸੀਂ ਵੀ ਗੌਰ ਕਰਾਂਗੇ ਕਿ ਵਾਕਈ ਜੋ ਤੁਸੀਂ ਕਹਿ ਰਹੇ ਹੋ ਉਹ ਸੱਚ ਹੈ।
1: ਅੱਜ ਸਵੇਰੇ ਸੁਖਦੀਪ ਜੀ ਹੋਰਾਂ ਨੇ ਵੀ ਇਹੀ ਦੱਸਿਆ ਨਾ, ਮੈਂ ਸੁਣਿਆ ਸੀ, ਮੈਂ ਧਿਆਨ ਨਾਲ ਪੂਰੇ ਧਿਆਨ ਨਾਲ।
2: ਠੀਕ ਹੈ ਜੀ,
1: ਹਾਂਜੀ
2: ਮਿਹਰਬਾਨੀ ਜੀ ਫੋਨ ਕਰ ਲਈ
0: ਜੀ। ਤੇ ਅਗਲਾ ਖਤ ਸਾਡੇ ਕੋਲ ਵਟਸਐਪ ਦੇ ਰਾਹੀਂ ਹੀ ਆਇਆ, ਸੁਖਪਾਲ ਸਿੰਘ ਨੈਸ਼ਨਲ ਕਲੋਨੀ ਬਠਿੰਡਾ ਤੋਂ ਲਿਖਦੇ ਆ, ਕਹਿੰਦੇ ਮੰਗਲਵਾਰ ਤੇ ਵੀਰਵਾਰ ਸ਼ਾਮ ਸੁਹਾਣੀ ਪ੍ਰੋਗਰਾਮ ਵਿਜੇ ਲਕਸ਼ਮੀ ਜੀ ਨੇ ਬਹੁਤ ਵਧੀਆ ਪੇਸ਼ ਕੀਤਾ, ਬੁੱਧਵਾਰ ਸ਼ਾਮ ਸੁਹਾਣੀ ਪ੍ਰੋਗਰਾਮ ਨੂੰ ਸੁਧਾ ਜੀ ਨੇ ਪੇਸ਼ ਕੀਤਾ, ਬੁੱਧਵਾਰ ਵਾਲਾ ਦਿਨ ਤਾਂ ਤੁਸੀਂ ਆਪਣੇ ਵੱਲੋਂ ਫੋਨ ਕਾਲਾਂ ਕਰਦੇ ਹੋ, ਪਰ ਇਸ ਵਾਰ ਆਮ ਸਰੋਤਿਆਂ ਦੀਆਂ ਕਾਲਸ ਲਈਆਂ ਗਈਆਂ ਜਿਹੜੇ ਕਿ ਅਕਸਰ ਹੀ ਫੋਨ ਕਾਲ ਕਰਦੇ ਰਹਿੰਦੇ ਨੇ। ਬੁੱਧਵਾਰ ਨੂੰ ਸ਼ਾਮ 5 ਵਜੇ ਸਰਦੂਲ ਸਿਕੰਦਰ ਤੇ ਅਮਰ ਨੂਰੀ ਬਾਰੇ ਕੀਤਾ ਗਿਆ ਪ੍ਰੋਗਰਾਮ ਬਹੁਤ ਵਧੀਆ ਸੀ। ਅੱਜ ਸ਼ੁੱਕਰਵਾਰ ਦਾ ਰਾਖੇ ਸਰਹੱਦਾਂ ਦੇ ਪ੍ਰੋਗਰਾਮ ਅਤੇ ਗੀਤ ਪਿਟਾਰਾ ਪ੍ਰੋਗਰਾਮ ਸੁਖਦੀਪ ਕੌਰ ਜੀ ਨੇ ਬਹੁਤ ਵਧੀਆ ਪੇਸ਼ ਕੀਤਾ, ਸਾਨੂੰ ਹਰ ਹਫ਼ਤੇ ਉਹਨਾਂ ਦੀ ਤਾਰੀਫ ਕਰਨੀ ਪੈਂਦੀ ਹੈ ਕਿਉਂਕਿ ਉਹ ਪ੍ਰੋਗਰਾਮ ਕਰਦੇ ਹੀ ਬਹੁਤ ਵਧੀਆ ਨੇ।
2: ਤੁਹਾਨੂੰ ਹਰ ਹਫ਼ਤੇ ਖਤ ਲਿਖਣਾ ਪੈਂਦਾ ਅਤੇ ਸਾਨੂੰ ਹਰ ਹਫ਼ਤੇ ਉਹਨਾਂ ਦੀ ਤਾਰੀਫ ਸੁਣਨੀ ਪੈਂਦੀ ਹੈ, ਅੱਛਾ ਲੱਗਦਾ, ਔਰ ਤਾਰੀਫ ਦੇ ਨਾਲ ਬੰਦੇ ਦਾ ਹੌਸਲਾ ਹੋਰ ਵੱਧਦਾ। ਦੇਖੋ ਜਿਵੇਂ ਜਿਵੇਂ ਤੁਸੀਂ ਤਾਰੀਫ ਕਰਦੇ ਹੋ ਉਵੇਂ ਉਵੇਂ ਉਹਦੇ ਪ੍ਰੋਗਰਾਮਾਂ ਦੇ ਵਿੱਚ ਹੋਰ ਨਿਖਾਰ ਆ ਰਿਹਾ, ਅਤੇ ਬਾਕੀ ਵੀ ਸਾਡੇ ਜਿਹੜੇ ਅਨਾਊਂਸਰ ਦਾ ਉਹ ਵੀ ਬਹੁਤ ਸੋਹਣੇ ਪ੍ਰੋਗਰਾਮ ਕਰਦੇ, ਤੁਸੀਂ ਉਹਨਾਂ ਦੀ ਤਾਰੀਫ ਕੀਤੀ ਹੈ ਅਤੇ ਤੁਸੀਂ ਤਾਰੀਫ ਕਰਦੇ ਰਹੋ ਅਤੇ ਸਾਡੇ ਅਨਾਊਂਸਰ ਉਹ ਤੋਂ ਬਲ ਲੈ ਕੇ ਅਤੇ ਹੋਰ ਸੋਹਣੇ ਪ੍ਰੋਗਰਾਮ ਕਰਦੇ ਰਹਿਣਗੇ ਜੀ। ਖਤ ਲਿਖਣ ਲਈ ਬਹੁਤ ਬਹੁਤ ਧੰਨਵਾਦ।
0: ਤੇ ਸਮਾਂ ਦੋਸਤੋ 12:27 ਦਾ ਹੋ ਚੁੱਕਿਆ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਰੋਤਾ ਮੰਚ, ਤੇ ਪ੍ਰੋਗਰਾਮ ਦੇ ਵਿੱਚ 0164-242-4331 ਨੰਬਰ ਡਾਇਲ ਕਰਕੇ ਸਾਡੇ ਅਗਲੇ ਸਰੋਤਾ ਸਾਡੇ ਨਾਲ ਸਾਂਝ ਬਣਾ ਚੁੱਕੇ ਨੇ। ਹੈਲੋ
3: ਹੈਲੋ ਮੈਡਮ, ਸਤਿ ਸ਼੍ਰੀ ਅਕਾਲ ਜੀ।
0: ਜੀ ਸਤਿ ਸ਼੍ਰੀ ਅਕਾਲ ਵੀਰ ਜੀ, ਕੌਣ ਬੋਲਦੇ
3: ਹੋ? ਆਵਾਜ਼ ਘੱਟ ਆ ਰਹੀ ਹੈ ਜੀ।
0: ਬਾਈ ਜੀ ਤੁਸੀਂ ਥੋੜਾ ਨੈਟਵਰਕ 'ਚ ਹੋ ਜਾਓ, ਸਾਡੇ ਕੋਲ ਤੁਹਾਡੀ ਫੁੱਲ ਆਵਾਜ਼ ਆ ਰਹੀ ਹੈ।
3: ਹਾਂਜੀ ਤੇ ਸਰ ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ, ਤੁਹਾਡੇ ਫੋਨ 'ਚ ਆਵਾਜ਼ ਘੱਟ ਹੋਣੀ, ਆਵਾਜ਼ ਫੋਨ ਵਾਲੀ ਵਧਾ ਲਓ।
3: ਹਾਂਜੀ ਨਹੀਂ ਵਧਾ ਰੱਖੀ ਆ ਜੀ, ਤੇ ਫੌਜੀਆਂ ਦੇ ਪ੍ਰੋਗਰਾਮ ਦੇ ਵਿਚ 7:12 ਤੇ ਪਹਿਲੀ ਕਾਲ ਲਿੱਤੀ ਗਈ
2: ਜੀ,
3: ਵੀ ਕਮ ਸੇ ਕਮ ਵੀ ਆਪਣੇ ਵੀ ਫੌਜੀ ਭਰਾਵਾਂ ਦਾ 1 ਮਿੰਟ ਵੀ ਲੇਟ ਨੀ ਹੁੰਦਾ ਜੀ। ਮੈਨੂੰ 1-2 ਮਿੰਟ ਸਾਡੇ ਬਜ਼ੁਰਗ ਇੱਥੇ ਫੌਜੀ ਆਏ, ਉਹਨਾਂ ਨੇ ਦੱਸਿਆ ਮੈਨੂੰ, ਕਹਿੰਦੇ ਯਾਰ ਬੇਨਤੀ ਕਰੀ ਸਰ ਵੀ ਇਹ ਪ੍ਰੋਗਰਾਮ ਦੇ ਵਿੱਚ ਕੋਈ ਉਹ ਨਾ ਕਰਿਆ ਕਰਨੀ।
2: ਨਹੀਂ ਮਤਲਬ ਤੀ ਸ਼ਿਕਾਇਤ ਕੀ ਹੈ? ਮੈਨੂੰ ਤੁਹਾਡੀ ਸ਼ਿਕਾਇਤ ਨਹੀਂ ਸਮਝ ਆਈ।
3: ਸ਼ਿਕਾਇਤ ਨਹੀਂ, ਬੇਨਤੀ ਹੈ ਵੀ ਇਹ ਨਾ ਜਿਹੜਾ ਪ੍ਰੋਗਰਾਮ ਚੱਲਦਾ ਜੀ ਫੌਜੀਆਂ ਵਾਲਾ ਜੀ, ਟਾਈਮ ਤੇ ਟਾਈਮ ਚੱਲਣਾ ਚਾਹੀਦਾ। ਜਿਵੇਂ 7:12 ਤੇ ਉਹ ਲਿੱਤਾ ਜੀ, ਇਹਨਾਂ ਦੇ ਫੌਜੀਆਂ ਦਾ ਕੋਈ ਵਿਸ਼ਾ ਵੀ ਨਹੀਂ ਰੱਖਿਆ ਉਹਨਾਂ ਨੇ ਜੀ, ਕੁਛ ਵੀ ਨਹੀਂ ਕੀਤਾ ਜੀ।
2: ਦੇਖੋ ਪ੍ਰੋਗਰਾਮਾਂ ਦਾ ਜਿਹੜਾ ਸਮਾਂ ਉਹ ਤਾਂ ਸਾਡਾ ਨਿਸ਼ਚਿਤ ਹੈ, ਹੋ ਸਕਦਾ ਫੌਜੀ ਸਾਹਿਬ ਜਿਹੜੇ ਹੈਗੇ ਆ ਠੀਕ ਆ ਉਹ ਟਾਈਮ ਦੇ ਪਾਬੰਦ ਹੁੰਦੇ ਨੇ, ਪਰ ਆਲ ਇੰਡੀਆ ਰੇਡੀਓ ਉਦੋਂ ਵੀ ਵੱਡਾ ਪਾਬੰਦ ਹੈ ਆਪਣੇ ਟਾਈਮ ਦਾ। ਕਾਲ ਟਾਈਮ ਤੇ ਲੈਣੀ, ਇਹਦਾ ਕੋਈ ਅਸੀਂ ਨਿਸ਼ਚਿਤ ਨਹੀਂ ਕੀਤਾ ਹੋਇਆ ਕਿ ਪਹਿਲਾਂ ਕਾਲ ਹੀ ਲੈਣੀ ਹੈ। ਕਾਲ ਤਾਂ ਦੇਖੋ ਜਦੋਂ ਲਈ ਜਾਣੀ ਉਦੋਂ ਲਈ ਜਾਣੀ, ਕਾਲ ਦਾ ਕੋਈ ਸਮਾਂ ਮਿਕਸ ਨਹੀਂ ਕਰ ਸਕਦੇ ਅਸੀਂ। ਪਹਿਲੀ ਕਾਲ ਬਹੁਤ ਲੇਟ ਲਈ, ਮਤਲਬ ਚਲੋ ਠੀਕ ਹੈ, ਅਸੀਂ ਇਹ ਮੰਨ ਲੈਂਦੇ ਹਾਂ ਕਿ 1-2 ਗਾਣਾ ਲਾ ਕੇ ਕਾਲ ਲਈ ਜਾ ਸਕਦੀ ਸੀ ਤੁਸੀਂ। ਠੀਕ ਹੈ ਜੀ, ਠੀਕ ਹੈ, ਅੱਗੇ ਤੋਂ ਖਿਆਲ ਰੱਖਾਂਗੇ ਜੀ। ਠੀਕ ਹੈ ਜੀ,
0: ਤੇ ਇਸ ਜੋ ਵੀ ਵੀਰ ਜੀ ਨੇ ਕਿਹਾ, ਥੋੜਾ ਜਿਹਾ ਤਕਨੀਕੀ ਕਾਰਨਾਂ ਕਰਕੇ ਕਈ ਵਾਰੀ ਫੋਨ ਕਾਲਸ ਦੇ ਵਿੱਚ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਕਰਕੇ ਅਸੀਂ ਕਾਲ ਨਹੀਂ ਲੈਂਦੇ। ਨਹੀਂ ਸਾਡਾ ਹਮੇਸ਼ਾ ਹੀ ਇਹ ਹੁੰਦਾ ਵੀ ਜੇ ਫੋਨ ਕਾਲਸ ਦੇ ਆਧਾਰਿਤ, ਸਰੋਤਿਆਂ ਦੀਆਂ ਕਾਲਸ ਦੇ ਆਧਾਰਿਤ ਪ੍ਰੋਗਰਾਮ ਹੈ ਤਾਂ ਅਸੀਂ ਕਾਲ ਹੈ ਜਿਹੜੀ ਉਹ ਪ੍ਰੋਗਰਾਮ ਤੋਂ ਵੀ ਪਹਿਲਾਂ ਅਟੈਂਡ ਕਰਦੇ ਹਾਂ ਅਤੇ ਪਹਿਲੀ ਕਾਲ ਲਈ ਜਾ ਸਕੇ।

0: ਪਰ ਕਿਸੇ ਤਕਨੀਕੀ ਵਜ੍ਹਾ ਕਰਕੇ ਕੱਲ੍ਹ ਮੈਂ ਪ੍ਰੋਗਰਾਮ ਕਰ ਰਹੀ ਸੀ, ਘੱਟੋ ਘੱਟ ਮੈਨੂੰ ਲੱਗਦਾ 30-40 ਕਾਲਜ ਸੀਗੀਆਂ ਜਿਹੜੀਆਂ ਮਚਿਓਰ ਨਹੀਂ ਹੋ ਪਾਈਆਂ।
1: ਹਾਂ, ਹੋ ਜਾਂਦਾ ਕਈ ਵਾਰੀ ਕਿਉਂਕਿ ਸਰੋਤਿਆਂ ਨੂੰ ਨਹੀਂ ਇਸ ਗੱਲ ਦਾ ਪਤਾ ਹੁੰਦਾ, ਪਰ ਆਪਾਂ ਅੱਗੇ ਤੋਂ ਖਿਆਲ ਰੱਖਾਂਗੇ। ਔਰ ਤਕਨੀਕਲ ਜਿਹੜੀ ਪ੍ਰੋਬਲਮ ਆ ਉਹਦੇ ਬਾਰੇ ਤਾਂ ਆਪਾਂ ਕੋਈ ਵੀ ਕੁਛ ਨਹੀਂ ਕਹਿ ਸਕਦਾ, ਹੈ ਨਾ, ਕਦੋਂ ਵੀ ਪ੍ਰੋਬਲਮ ਆ ਸਕਦੀ।
0: ਹਾਂਜੀ ਬਿਲਕੁਲ ਜੀ, ਅਤੇ ਫੋਨ ਕਾਲ ਦਾ ਅਸੀਂ ਇੰਤਜ਼ਾਰ ਕਰ ਰਹੇ ਹਾਂ ਜੀ। 0164-2240-331 ਨੰਬਰ ਡਾਇਲ ਕਰਕੇ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ। ਸਾਡੇ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਦੇ ਸ਼ਿਕਵੇ ਸ਼ਿਕਾਇਤਾਂ ਬਿਲਕੁਲ ਜਾਇਜ਼ ਹੈ ਤੁਹਾਡੀਆਂ, ਅਤੇ ਤਾਰੀਫ ਤੁਸੀਂ ਕਰ ਸਕਦੇ ਹੋ ਜਿੰਨੀ ਕੁ ਹੋ ਸਕਦੀ ਹੈ, ਪਰ ਸੁਝਾਅ ਜ਼ਰੂਰ ਸਾਨੂੰ ਦਿਆ ਕਰੋ, ਅਸੀਂ ਸੁਝਾਵਾਂ ਦਾ ਤੁਹਾਡਾ ਇੰਤਜ਼ਾਰ ਕਰਦੇ ਰਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ। ਅਤੇ 0164-2240-331 ਨੰਬਰ ਡਾਇਲ ਹੋ ਚੁੱਕਿਆ। ਹੈਲੋ,
2: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਜੀ ਸਤਿ ਸ਼੍ਰੀ ਅਕਾਲ ਬਾਈ ਜੀ, ਕੌਣ ਬੋਲਦੇ
2: ਹੋ? ਸਤਿ ਸ਼੍ਰੀ ਅਕਾਲ ਸਾਰੇ ਸਟਾਫ ਨੂੰ ਜੀ।
1: ਸਤਿ ਸ਼੍ਰੀ ਅਕਾਲ ਜੀ ਸਾਰੇ ਬੰਨਿਓ ਜੀ।
2: ਹਾਂਜੀ, ਦਾਤਾ ਸਿੰਘ ਬੇਦੀ ਬੋਲਦੇ ਫੁੱਲੋ ਮਿੱਟੀ ਤੋਂ ਜੀ।
1: ਹਾਂਜੀ ਬੋਲੋ ਜੀ ਬੇਦੀ ਸਾਹਿਬ।
2: ਹਾਂਜੀ, ਪ੍ਰੋਗਰਾਮ ਤੁਹਾਡੇ ਬਹੁਤ ਵਧੀਆ ਚੱਲਦੇ, ਸਾਰੇ ਸੁਣਦੇ ਜੀ। ਕੱਲ੍ਹ ਦੀ ਰੇਡੀਓ ਲੋਡ ਕਰਾ ਕੇ ਲਿਆਉਂਦਾ ਜੀ, ਅਤੇ ਸਾਰਾ ਪਰਿਵਾਰ ਸੁਣਦਾ ਜੀ।
1: ਠੀਕ ਹੈ ਜੀ।
2: ਹਰਜਾ ਢਿੱਲੋਂ ਮੇਰਾ ਸਾਥੀ ਹੈ, ਵਿਚਿੱਤਰ ਮਿਸਤਰੀ ਮੇਰਾ ਸਾਥੀ ਹੈ ਜੀ।
1: ਠੀਕ ਹੈ ਜੀ।
2: ਅਤੇ ਪੰਜ ਬਾਣੀਆਂ ਦਾ ਪ੍ਰੋਗਰਾਮ ਸੀਗਾ ਜੀ, ਕਿਹੜਾ ਪ੍ਰੋਗਰਾਮ ਜੀ? ਸੱਤ ਵਾਲਾ, ਉਹ ਬਦਲਤਾ ਜੀ।
1: ਸੱਤ ਵਾਲਾ ਮਤਲਬ
0: ਕਿਹੜਾ ਪ੍ਰੋਗਰਾਮ?
2: ਉਹ ਸੱਤ ਵਾਲਾ ਪ੍ਰੋਗਰਾਮ ਬਦਲਤਾ ਜੀ ਤੁਸੀਂ।
1: ਸੱਤ ਵਾਲਾ ਕਿਹੜਾ?
2: ਸਾਢੇ ਸੱਤ ਵਜੇ ਚੱਲਦਾ ਹੁੰਦਾ ਸੀਗਾ ਜੀ, ਸੁਹਾਣੀ
0: ਪ੍ਰੋਗਰਾਮ, ਸ਼ਾਮ ਸੁਹਾਣੀ ਦੀ ਗੱਲ ਕਰਦੇ, ਉਹਦਾ ਟਾਈਮ ਬਦਲ।
2: ਹਾਂਜੀ, ਤੇ ਸ਼ਰਮਾ ਜੀ ਨੂੰ ਕਹਿ ਰਹੇ ਜੀ, ਕਿੱਕਰ ਦੇ ਕਾਟੋ ਲਾਜ਼ਮੀ ਸੁਣਾ ਦਿਓ ਜੀ। ਬੇਦੀ ਸਾਹਿਬ ਦਾ ਫੋਨ ਆਇਆ ਸੀਗਾ ਜੀ।
1: ਨਹੀਂ ਬੇਦੀ ਸਾਹਿਬ, ਫਿਰ ਜੇ ਹੱਡੀ ਤੁਹਾਡੀ ਯਾਰੀ ਹੈ ਤਾਂ ਸਿੱਧਾ ਫੋਨ ਲਾ ਲਓ, ਅਸੀਂ ਤਾਂ ਨਹੀਂ ਤੁਹਾਡਾ ਸੁਣਿਆ।
2: ਯਾਰੀ ਬਹੁਤ ਹੈ ਜੀ ਮੇਰੀ, ਮੰਮਾ ਦੇ ਨਾਲ ਸੀ। ਹਾਂ ਜੀ,
1: ਐਂ ਨਾ ਕਰਿਆ ਕਰੋ, ਇਹ ਤਾਂ ਧੱਕਾ ਕਰਦੇ
2: ਨਹੀਂ ਕਰਦੇ ਜੀ। ਠੀਕ ਹੈ ਜੀ,
1: ਓਕੇ ਜੀ, ਫੋਨ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ।
0: ਜੀ, ਸਮਾਂ 12:31 ਦਾ ਹੋ ਚੁੱਕਿਆ, ਅਤੇ ਸਾਡੇ ਕੋਲ ਵਟਸਐਪ ਸੁਨੇਹੇ ਬਹੁਤ ਸਾਰੇ ਆਏ ਹੋਏ ਆ, ਪਰ ਉਸ ਤੋਂ ਪਹਿਲਾਂ ਇੱਕ ਛੋਟੇ ਜਿਹੇ ਵਕਫੇ ਦੇ ਲਈ ਰੁਕਾਂਗੇ।
3: पता है, न्याय विभाग भारत सरकार ने गरीब और जरूरतमंदों को न्याय दिलाने की प्रक्रिया को किया और भी आसान।
4: हाँ बिल्कुल, टेलीलॉ और न्याय बंधु सेवाओं का हो गया है एकीकरण।
3: अब चाहे टेलीलॉ के माध्यम से मुफ्त कानूनी सलाह लेनी हो,
4: या न्याय बंधु में पंजीकृत वकीलों से कोर्ट में निःशुल्क कानूनी सहायता के लिए जुड़ना हो,
3: अब दोनों एक ही ऐप पर उपलब्ध। डाउनलोड करें आज ही टेलीलॉ फॉर सिटीजंस मोबाइल ऐप, अथवा लॉगिन करें www.tele-law.in, या अपने नजदीकी CSE सेंटर से संपर्क करें। न्याय विभाग भारत सरकार द्वारा जनहित में जारी।
5: पेश है सबका फेवरेट
6: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार, तन मन को ताजा कर जाए।
7: ਸਰੋਤਿਓ, ਆਕਾਸ਼ਵਾਣੀ FM ਬਠਿੰਡਾ ਤੋਂ ਹਰ ਸ਼ਨੀਵਾਰ ਸਵੇਰੇ 10:30 ਤੁਸੀਂ ਸੁਣਦੇ ਹੋ ਅਦਬੀ ਪ੍ਰੋਗਰਾਮ ਸੁਖਨ ਦੇ ਵਾਰਿਸ, ਤੇ ਇਸ ਵਾਰ ਮਿਤੀ 6 ਜੂਨ ਦਿਨ ਸ਼ਨੀਵਾਰ ਨੂੰ ਤੁਹਾਡੀ ਮੁਲਾਕਾਤ ਕਰਵਾਵਾਂਗੇ ਉੱਗੇ ਗੀਤਕਾਰ ਅਤੇ ਨਾਵਲਕਾਰ ਹੰਸ ਸਿੰਘ ਸੋਹੀ ਹੋਰਾਂ ਦੇ ਨਾਲ।
8: ਬੋਲੀ ਜਾਂ ਬੋਲੀ ਸਾਡੇ ਨਾਲ ਨਾ ਵਸਦਾ ਰਹਿ ਅੱਖੀਆਂ ਦੇ ਕੋਲ ਵੇ, ਮਾਰੀ ਜਾ ਭਾਵੇਂ ਸਾਨੂੰ ਠੋਕਰਾਂ, ਮਿਸ਼ਰੀ ਤੂੰ ਮਿੱਠੇ ਤੇਰੇ ਬੋਲ ਵੇ, ਮਿਸ਼ਰੀ ਤੂੰ ਮਿੱਠੇ ਤੇਰੇ ਬੋਲ ਵੇ।
7: ਸੋ ਸੁਣਨਾ ਨਾ ਭੁੱਲਣਾ ਇਹ ਮੁਲਾਕਾਤ ਪ੍ਰੋਗਰਾਮ ਸੁਖਨ ਦੇ ਵਾਰਸ ਦੇ ਤਹਿਤ ਮਿਤੀ 6 ਜੂਨ ਦਿਨ ਸ਼ਨੀਵਾਰ ਸਵੇਰੇ 10:30।
9: ਦਸ ਲੱਖ ਦੀ ਲਾਟਰੀ ਮੇਰੀ, ਵਾਹ!
10: ਫਰਜ਼ੀ ਆਫਰਸ ਤੋਂ ਸਾਵਧਾਨ,
11: RBI ਕਹਿੰਦਾ ਹੈ
12: ਜਾਣਕਾਰ ਬਣੋ, ਸੁਚੇਤ ਰਹੋ।
5: ਪੇਸ਼ ਹੈ ਸਬਕਾ ਫੇਵਰੇਟ
6: ਅਰਕ ਗੁਲਾਬ, ਅਰਕ ਕੇਵੜਾ, ਚੰਦਨ ਤੇਲ ਏਵਮ ਖਸ ਤੇਲ ਸੇ ਨਿਰਮਿਤ ਹਰਬਲ ਸ਼ਰਬਤ ਮੌਜ ਬਹਾਰ, ਤਨ ਮਨ ਕੋ ਤਾਜ਼ਾ ਕਰ ਜਾਏ।
13: ਆਕਾਸ਼ਵਾਣੀ FM ਬਠਿੰਡਾ ਦੇ ਰਵ ਵਰਗੇ ਸਰੋਤਿਆਂ ਨੂੰ ਦੱਸ ਦਈਏ ਕਿ ਮਿਤੀ 6 ਜੂਨ ਦਿਨ ਸ਼ਨੀਵਾਰ ਸ਼ਾਮ 7:45 ਦੀ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੀ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਹਿੰਦੀ ਫਿਲਮੀ ਅਦਾਕਾਰ ਅਨਿਲ ਕਪੂਰ ਦੀ ਜ਼ਿੰਦਗੀ ਦੇ ਬਾਰੇ। ਪ੍ਰੋਗਰਾਮ ਦੀ ਵਾਚਕ ਅਤੇ ਸੰਪਾਦਨ ਕਮਲ ਸਿੱਧੂ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ। ਸੋ ਸੁਣਨਾ ਨਾ ਭੁੱਲਣਾ 6 ਜੂਨ ਸ਼ਾਮ 7:45 ਦੇ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੀ।
5: ਪੇਸ਼ ਹੈ ਸਬਕਾ ਫੇਵਰੇਟ
6: ਅਰਕ ਗੁਲਾਬ, ਅਰਕ ਕੇਵੜਾ, ਚੰਦਨ ਤੇਲ ਏਵਮ ਖਸ ਤੇਲ ਸੇ ਨਿਰਮਿਤ ਹਰਬਲ ਸ਼ਰਬਤ ਮੌਜ ਬਹਾਰ, ਤਨ ਮਨ ਕੋ ਤਾਜ਼ਾ ਕਰ ਜਾਏ।
0: ਜੀ ਦੋਸਤੋ, ਪ੍ਰੋਗਰਾਮ ਸਰੋਤਾ ਮੰਚ ਤੁਸੀਂ ਸੁਣ ਰਹੇ ਹੋ। ਸਮਾਂ 12:34 ਦਾ ਹੋ ਚੁੱਕਿਆ, ਇੱਕ ਵਕਫੇ ਦੇ ਲਈ ਆਪਾਂ ਰੁਕੇ ਸੀ, ਤੇ ਤੁਸੀਂ

ਸਤੱਤਰ 173 ਤੇ 146 ਨੰਬਰ ਦੇ ਉੱਤੇ ਸੁਨੇਹੇ ਭੇਜ ਕੇ ਪ੍ਰੋਗਰਾਮਾਂ ਬਾਬਤ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਤੇ ਇੱਕ ਇਨਫੋਰਮੇਸ਼ਨ ਹੈ ਤੁਹਾਡੇ ਲਈ, ਜਿਵੇਂ ਤੁਸੀਂ ਪੰਜ ਪਾਣੀਆਂ ਦੇ ਗੀਤ ਬਾਰੇ ਗੱਲ ਕਰ ਰਹੇ ਸੀ, ਉਹ ਪ੍ਰੋਗਰਾਮ ਸਾਡੇ ਕੋਲੋਂ ਜਿਹੜਾ ਬੰਦ ਨਹੀਂ ਹੋਇਆ, ਉਹ ਸਿਰਫ ਇੱਕ ਰਿਲੇਅ ਸਪੈਸ਼ਲ ਪ੍ਰੋਗਰਾਮ ਰਿਲੇਅ ਹੋ ਰਿਹਾ, ਉਸ ਕਰਕੇ 21 ਜੂਨ ਤੱਕ ਇਸ ਪ੍ਰੋਗਰਾਮ ਨੂੰ ਅਸੀਂ ਠਹਿਰਾ ਦਿੱਤਾ। ਉਸ ਤੋਂ ਬਾਅਦ ਤੁਸੀਂ ਪੰਜ ਪਾਣੀਆਂ ਦੇ ਗੀਤ ਪ੍ਰੋਗਰਾਮ ਸੁਣ ਸਕਦੇ।

0: ਠਹਿਰਾ ਦਿੱਤਾ। ਉਸ ਤੋਂ ਬਾਅਦ ਤੁਸੀਂ ਪੰਜ ਪਾਣੀਆਂ ਦੇ ਗੀਤ ਪ੍ਰੋਗਰਾਮ ਸੁਣ ਸਕਦੇ ਹੋ। ਥੋੜ੍ਹੇ ਜਿਹੇ ਬਦਲਾਅ ਹੋਏ ਆ, ਸਿਰਫ ਪ੍ਰੋਗਰਾਮ ਕੋਈ ਸਪੈਸ਼ਲ ਪ੍ਰੋਗਰਾਮ ਹੈ ਉਸ ਨੂੰ ਰਿਲੇਅ ਕਰਨ ਦੇ ਲਈ, ਅਤੇ ਉਹ ਪ੍ਰੋਗਰਾਮ ਤੁਸੀਂ ਸੁਣੋ, ਬੜਾ ਹੀ ਜਾਣਕਾਰੀ ਭਰਪੂਰ ਪ੍ਰੋਗਰਾਮ ਹੈ। ਅਤੇ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਸਿਫਰ 164-242-3031 ਨੰਬਰ ਡਾਇਲ ਕਰਕੇ ਆਵਾਜ਼ ਦੇ ਜ਼ਰੀਏ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕਦੇ ਹਾਂ। ਸਿਰ ਅਗਲਾ ਖਤ ਆਇਆ ਵਟਸਐਪ ਦੇ ਰਾਹੀਂ, ਉਸ ਨੂੰ ਸ਼ਾਮਲ ਕਰ ਲੈਂਦੇ
1: ਜੀ।
0: ਮੰਗਾ ਪਿੰਡ ਗੰਗਾ ਅਬਲੂਕੀ ਜ਼ਿਲ੍ਹਾ ਬਠਿੰਡਾ ਤੋਂ ਇਸ ਖਤ ਨੂੰ ਭੇਜ ਰਹੇ ਆ ਬੰਟੀ, ਰਮਨਦੀਪ ਕੌਰ, ਪ੍ਰਵੀਨ ਕੌਰ, ਗੁਰਮੀਤ, ਪਰਮਪ੍ਰੀਤ, ਇਹ ਸਾਰੇ ਰਲ ਮਿਲ ਕੇ ਇਸ ਖਤ ਨੂੰ ਭੇਜ ਰਹੇ ਆ। ਕਹਿੰਦੇ ਸਭ ਤੋਂ ਪਹਿਲਾਂ ਇਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ।
1: ਸਤਿ ਸ੍ਰੀ ਅਕਾਲ ਜੀ।
0: ਕਹਿੰਦੇ ਸਾਰੇ ਪ੍ਰੋਗਰਾਮ ਤੁਹਾਡੇ ਸੁਣਦੇ ਹਾਂ, ਬਹੁਤ ਵਧੀਆ ਲੱਗਦੇ ਨੇ। ਸ਼ਰਮਾ ਜੀ ਨੇ ਸਰਦੂਲ ਸਿਕੰਦਰ ਅਤੇ ਅਮਰ ਨੂਰੀ ਬਾਰੇ ਪ੍ਰੋਗਰਾਮ ਪੇਸ਼ ਕੀਤਾ, ਬਹੁਤ ਵਧੀਆ ਲੱਗਿਆ ਸਾਨੂੰ। ਕਹਿੰਦੇ ਮੈਡਮ ਵਿਜੇ ਲਕਸ਼ਮੀ ਜੀ ਨੇ ਸ਼ਾਮ ਸੁਹਾਣੀ ਪ੍ਰੋਗਰਾਮ ਪੇਸ਼ ਕੀਤਾ, ਬਹੁਤ ਵਧੀਆ ਲੱਗਿਆ। ਮੈਡਮ ਕਿਰਨਪਾਲ ਜੀ ਬਹੁਤ ਰੰਗ ਬੰਨਦੇ ਨੇ ਪ੍ਰੋਗਰਾਮਾਂ ਦੇ ਵਿੱਚ, ਬਹੁਤ ਵਧੀਆ ਲੱਗਦੇ ਨੇ ਸਾਨੂੰ ਕਹਿੰਦੇ।
1: ਹਾਂ ਕਿਰਨਪਾਲ, ਸ਼ੁਕਰ ਹੈ ਕਿਰਨਪਾਲ ਦੀ ਤਾਰੀਫ ਵੀ ਆਈ, ਨਹੀਂ ਤਾਂ ਕਿਰਨਪਾਲ ਦਾ ਤਾਂ ਜ਼ਿਆਦਾਤਰ ਹੀ ਆਉਂਦਾ ਸਾਡਾ ਫੋਨ ਕੱਟਤਾ ਜੀ, ਸਾਡਾ ਫੋਨ ਨਹੀਂ ਸੁਣਿਆ ਜੀ, ਸਾਨੂੰ ਗਾਣਾ ਨਹੀਂ ਸੁਣਾਇਆ ਜੀ, ਠੀਕ ਹੈ। ਅਤੇ ਕਿਰਨਪਾਲ ਨੂੰ ਵਧਾਈਆਂ ਕਿ ਭਾਈ ਉਹਦੀ ਤਾਰੀਫ ਵੀ ਆ ਗਈ, ਹੈ ਨਾ। ਸੱਚੀਆਂ ਗੱਲਾਂ 'ਤੇ ਖੜ੍ਹੇ ਹੋਣ ਵਾਲੇ ਵੀ ਲੋਕ ਹੈਗੇ ਆ। ਅਤੇ ਬਾਕੀ ਇਹਨਾਂ ਨੇ ਪ੍ਰੋਗਰਾਮ ਦੀ ਤਾਰੀਫ ਕੀਤੀ, ਉਹ ਮੈਨੂੰ ਗੁਰਦੀਪ ਐਂ ਲੱਗਦਾ ਕਿ ਸਾਰੀਆਂ ਚਿੱਠੀਆਂ ਨਾ ਇੱਕੋ ਜਿਹੀਆਂ ਹੀ ਆ ਰਹੀਆਂ, ਜਿਵੇਂ ਇੱਕ ਬੰਦੇ ਨੇ ਲਿਖੀਆਂ ਹੋਣੀ ਤਾਂ ਨਾਂ ਅੱਡੋ ਅੱਡੀ ਪਾ ਦਿੱਤੇ ਹੋਣ। ਤਾਰੀਫ ਵੀ ਉਹਨੇ ਪ੍ਰੋਗਰਾਮਾਂ ਦੀ, ਸਟਾਈਲ ਵੀ ਉਹ ਹੀ, ਸਾਰਾ ਕੁਛ ਉਹੀ ਲੱਗ ਰਿਹਾ, ਐਂ ਲੱਗ ਰਿਹਾ ਵਾਰੀ ਵਾਰੀ ਵੀ ਇੱਕੋ ਹੀ ਖਤ ਪੜ੍ਹ ਰਹੇ ਹਾਂ, ਹਾਲਾਂਕਿ ਸਾਰੇ ਸਰੋਤੇ ਜਿਹੜੇ ਹੈਗੇ ਆ ਉਹ ਖਤ ਲਿਖ ਰਹੇ ਨੇ। ਔਰ ਅੱਛਾ ਵੀ ਲੱਗ ਰਿਹਾ ਕਿ ਪ੍ਰੋਗਰਾਮ ਦੀ ਤਾਰੀਫ ਕਰ ਰਹੇ ਆ, ਜਿਹੜੇ ਪ੍ਰੋਗਰਾਮ ਤਾਰੀਫ ਦੇ ਕਾਬਲ ਨੇ ਉਹਨਾਂ ਦੀ ਤਾਰੀਫ ਆ ਵੀ ਰਹੀ ਆ। ਇੱਕ ਫੋਨ ਕਾਲ ਲੈ ਲਈਏ
0: ਜੀ।
1: ਹੈਲੋ।
2: ਹੈਲੋ, ਸਤਿ ਸ੍ਰੀ ਅਕਾਲ ਭਾਈ
0: ਜੀ। ਸਤਿ ਸ੍ਰੀ ਅਕਾਲ ਭਾਈ ਜੀ, ਆਪਣਾ ਨਾਮ ਦੱਸ ਦਿਓ।
2: ਗੁਰਦੀਪ ਬੋਲਿਆ ਭਾਈ, ਪ੍ਰਗਟ ਸਿੰਘ ਢਿੱਲੋਂ ਬੋਲਣਾ ਭਾਈ, ਮੇਰਾ ਮੈਸੇਜ ਵੀ ਪਾਇਆ ਭਾਈ, ਪੜ੍ਹ ਦਿਓ ਜ਼ਰੂਰ।
1: ਇੱਕ ਕੰਮ ਹੋਊਗਾ ਬਾਈ ਜੀ, ਦੋਨੇ ਕੰਮ ਨਹੀਂ ਹੋਣੇ।
2: ਚਲੋ ਕੋਈ ਗੱਲ ਨਹੀਂ ਜੀ,
1: ਹੁਕਮ ਕਰੋ।
2: ਹੁਕਮ ਜੀ ਇਹ ਹੈ,
1: ਹਾਂਜੀ
2: ਅੱਜ ਦਾ ਤੜਕੇ ਪ੍ਰੋਗਰਾਮ ਕੀਤਾ ਆਪਣੀ ਸਪੀਕਰ ਨੇ ਇਸ
1: ਜੀ,
2: ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ
1: ਜੀ।
2: ਇਹਦਾ ਫੌਜੀਆਂ ਵਾਲੇ ਪ੍ਰੋਗਰਾਮ ਚ ਸ਼ਿਕਾਇਤ ਆਈ ਸੀ ਨਾ,
1: ਹਾਂਜੀ ਹਾਂਜੀ,
2: ਉਦੋਂ ਮੇਰਾ ਫੋਨ ਲੱਗ ਗਿਆ ਸੀਗਾ ਜੀ, ਕੋਈ ਫੋਨ ਚ ਗੜਬੜ ਆ ਗਈ ਸੀਗੀ ਜੀ।
1: ਹਾਂ ਕੋਈ ਗੱਲ ਨਹੀਂ, ਆਪਾਂ ਗੱਲ ਕਲੀਅਰ ਕਰਤੀ ਜੀ।
2: ਹਾਂ ਮੈਂ ਦੋ ਵਾਰੀ ਫੋਨ ਮੇਰਾ ਲੱਗ ਗਿਆ ਸੀ, ਉਹ ਚੱਕਿਆ ਨੀਗਾ ਮੂਹਰੋਂ, ਕਿਉਂਕਿ ਉਹ ਤਾਂ ਗੀਤ ਨੂੰ ਧਾਰਮਿਕ ਦੋ ਸੁਣਾਉਣੇ ਪੈ ਗਏ ਕੁੜੀ।
1: ਚਲੋ ਕੋਈ ਗੱਲ ਨੀ, ਤੁਸੀਂ ਅਸੀਂ ਦੱਸਤਾ ਤੇ ਤੁਸੀਂ ਸਬੂਤ ਦੇਤਾ।
2: ਹਾਂਜੀ, ਤੇ ਬਾਕੀ ਆਪਣਾ ਕੱਲ ਜਿਹੜਾ ਪ੍ਰੋਗਰਾਮ ਕੀਤਾ ਗੁਰਦੀਪ ਗਿੱਲ ਨੇ,
1: ਹਾਂਜੀ,
2: ਤੇ ਆਪਣੇ ਨੇ ਕਰਨ ਆਪਣੇ ਦੁਪਹਿਰ ਦਾ ਪ੍ਰੋਗਰਾਮ,
1: ਹਾਂਜੀ ਹਾਂਜੀ,
2: ਪਹਿਲਾਂ ਸਹਿਨਾਜ ਨੇ ਪੇਸ਼ ਕੀਤਾ,
1: ਹਾਂਜੀ ਹਾਂਜੀ,
2: ਪੇਸ਼ਕਾਰੀ ਬਹੁਤ ਵਧੀਆ ਸੀ, ਤੇ ਬਾਕੀ ਕਿਰਨਪਾਲ ਜੀ ਪੇਸ਼ਕਾਰੀ ਇੱਕ ਨੰਬਰ ਦੀ ਹੁੰਦੀ ਹੈ ਜੀ।
1: ਹਾਂਜੀ ਹਾਂਜੀ,
2: ਇਹਨਾਂ ਦੀ
1: ਜੀ ਜੀ,
2: ਤੇ ਬਾਕੀ ਬਲਜੀਤ ਸ਼ਰਮਾ ਜੀ ਨੇ ਕਿਉਂ ਪ੍ਰੇਮ ਆਪਣਾ ਜਗਮੋਹਨ ਕੌਰ ਤੇ ਕੇ ਦੀਪ ਦਾ ਪ੍ਰੋਗਰਾਮ ਪੇਸ਼ ਕੀਤਾ, ਬਹੁਤ ਵਧੀਆ ਸੀ
1: ਜੀ।
2: ਤੇ ਆਪਣਾ ਜਿਹੜਾ ਪ੍ਰੋਗਰਾਮ ਕੀਤਾ ਇੱਕ ਵਿਜੇ ਲਕਸ਼ਮੀ ਨੇ, ਕੱਲ ਸਾਂਭ ਸੁਹਾਣੇ ਤੇ ਕਾਲਾਂ ਬਹੁਤ ਲਈਆਂ, ਪਰ ਨਾਲੇ ਫੋਨ ਦੀ ਗੜਬੜ ਸੀ, ਫੇਰ ਵੀ ਕਾਲਾਂ ਵਧੀਆ ਲੱਗੀਆਂ ਗਈਆਂ।
1: ਹਾਂ ਨੀ, ਇਹ ਜਿਨ੍ਹਾਂ ਦੇ ਤੁਸੀਂ ਗੁਰਦੀਪ ਗਿੱਲ, ਸਾਡੀ ਕਿਰਨਪਾਲ ਕੌਰ, ਵਿਜੇ ਲਕਸ਼ਮੀ, ਹਨਾ, ਤੇ ਬਲਜੀਤ ਸਰ ਜੀ ਦੇ ਤਾਂ ਕਹਿਣੇ ਕੀ ਆ, ਇਹ ਜਿਨ੍ਹਾਂ ਦੇ ਤੁਸੀਂ ਨਾਲ
2: ਸਾਰੇ ਪ੍ਰੋਗਰਾਮ ਹੀ ਪੂਰੇ ਸਿਰੇ ਦੇ ਜੀ।
1: ਹਾਂ ਜੀ,
2: ਪੂਰੇ ਦਮ ਵਾਲੀ ਗੱਲ ਨਹੀਂ,
1: ਮਿਹਰਬਾਨੀ ਜੀ, ਕੋਈ
2: ਸੁਝਾਅ, ਪ੍ਰੋਗਰਾਮ ਚੱਲਦੇ ਨੇ ਜੀ, ਧੰਨਵਾਦ ਜੀ,
1: ਕੋਈ ਸੁਝਾਅ ਜੀ, ਸੁਝਾਅ ਕੋਈ
2: ਮੂਹਰੇ ਫੋਨ ਚ ਗੜਬੜ ਸੀਗੀ,
1: ਨਹੀਂ ਨੈਟਵਰਕ ਚ ਵੀ ਹੋ ਜਾਂਦਾ ਜੀ ਕਈ ਵਾਰੀ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ
0: ਜੀ, ਸ਼ੁਕਰੀਆ ਜੀ ਫੋਨ ਕਾਲਸ ਦੇ ਲਈ। ਤੇ 12:39 ਹੋ ਚੁੱਕੇ ਨੇ ਤੇ ਖਤ ਸਾਡੇ ਕੋਲ ਆਇਆ ਜੀ। ਅਗਲਾ ਪਿੰਡ ਫੁੱਲੋ ਮਿੱਠੀ ਤੋਂ ਹਰਜਤ ਸਿੰਘ ਢਿੱਲੋਂ ਰਾਮ ਸਿੰਘ ਇਸ ਖਤ ਨੂੰ ਭੇਜ ਰਹੇ ਆ। ਕਹਿੰਦੇ ਸਤਿਕਾਰਯੋਗ ਬਰਾੜ ਸਾਹਿਬ ਤੇ ਭੈਣ ਜੀ ਨੂੰ ਸਤਿ ਸ੍ਰੀ ਅਕਾਲ, ਅਸੀਂ ਰੇਡੀਓ ਅਸੀਂ ਕਹਿੰਦੇ ਰੇਡੀਓ ਬਠਿੰਡਾ ਦੇ ਤਕਰੀਬਨ ਮਕਬੂਲ ਪ੍ਰੋਗਰਾਮ ਸਾਰੇ ਹੀ ਸੁਣਦੇ ਹਾਂ, ਜਿਵੇਂ ਸਰੋਤਾ ਮੰਚ, ਸ਼ਾਮ ਸੁਹਾਣੇ, ਖੁੰਡ ਚਰਚਾ, ਸ਼ੁਰਲੀਆਂ ਤੇ ਪੈਗਾਮ। ਤੇ ਕਹਿੰਦੇ ਬੇਨਤੀ ਹੈ ਕਿ ਕਰਨੈਲ ਸਿੰਘ ਪਾਰਸ ਜੀ ਦੀ ਜੀਵਨੀ ਦੇ ਸੰਬੰਧੀ ਪ੍ਰੋਗਰਾਮ ਪੇਸ਼ ਕੀਤਾ ਜਾਵੇ
1: ਜੀ। ਠੀਕ ਹੈ ਜੀ, ਇਹਨਾਂ ਦਾ ਸੁਝਾਅ ਨੋਟ ਕਰ ਲਿਆ ਤੇ ਆਪਾਂ ਇਹਨਾਂ ਦਾ ਜਿਹੜਾ ਪ੍ਰੋਗਰਾਮ ਆ, ਪਰ ਉਹਨੂੰ ਵਕਤ ਲੱਗ ਜੂਗਾ ਕਿਉਂਕਿ ਆਪਣੇ ਕੋਲ 2 ਮਹੀਨਿਆਂ ਦੇ ਘੱਟੋ ਘੱਟ ਪ੍ਰੋਗਰਾਮ ਹਜੇ ਐਡਵਾਂਸ 'ਚ ਬਣੇ ਹੋਏ ਨੇ, ਤੇ ਇਹਨਾਂ ਵਾਲਾ ਪ੍ਰੋਗਰਾਮ ਆ ਜਿਹੜਾ 2 ਮਹੀਨਿਆਂ ਤੋਂ ਬਾਅਦ ਕਿਤੇ ਉਹਦੀ ਵਾਰੀ ਆਊਗੀ, ਬਣਾਵਾਂਗੇ ਜ਼ਰੂਰ। ਹਾਂਜੀ, ਇੱਕ ਫੋਨ ਕਾਲ ਲੈ ਲਈਏ।
0: ਹੈਲੋ,
2: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਬਾਈ ਜੀ, ਆਪਣਾ ਨਾਮ ਦੱਸ ਦਿਓ।
2: ਮੈਂ ਜੀ ਲੱਖਾ ਸਿੰਘ, ਪਿੰਡ ਚੁਗਲਾਂ ਜੀ।
0: ਜੀ ਹਾਂਜੀ, ਪ੍ਰੋਗਰਾਮਾਂ ਬਾਬਤ ਕੀ ਕਹੋਗੇ?
2: ਸਿੱਧ ਜੀ, ਮੈਨੂੰ ਵਾਹਵਾ ਚਿਰ ਹੋ ਗਿਆ ਆਖਿਆ ਨੂੰ, ਝਾਂਸੀ ਦੀ ਰਾਣੀ ਤੇ ਕਿੱਸਾ।
1: ਤੁਸੀਂ ਝਾਂਸੀ ਦੀ ਰਾਣੀ ਤੇ ਕਿੱਸਾ ਵਾਹਵਾ ਵਾਰੀ ਆਖਿਆ, ਤੇ ਅਸੀਂ ਵਾਹਵਾ ਵਾਰੀ ਆਖਿਆ ਵੀ ਜਦੋਂ ਕਾਲ ਤੇ ਹੋਵੋ ਤੁਸੀਂ ਰੇਡੀਓ ਬੰਦ ਕਰ ਦਿਆ ਕਰੋ, ਸਾਡੀ ਵੀ ਮੰਨਿਆ ਕਰੋ,
2: ਆਵਾਜ਼ ਘੱਟ

0: ਕਰੀ
1: ਨਹੀਂ ਨਹੀਂ ਬਾਈ ਐ ਨਾ ਕਰਿਆ ਕਰੋ, ਆਵਾਜ਼ ਨਾ ਫਿਰ ਇੱਕੋ ਬਣਨ ਲੱਗ ਜਾਂਦੀ, ਆਵਾਜ਼ ਖਰਾਬ ਹੋ ਜਾਂਦੀ, ਸਵਾਦ ਨਹੀਂ ਆਉਂਦਾ ਗੱਲ ਕਰਨ ਦਾ। ਅਤੇ ਤੁਹਾਡਾ ਜਿਹੜਾ ਸੁਝਾਅ ਬਹੁਤ ਵਧੀਆ, ਪਹਿਲਾਂ ਵੀ ਅਸੀਂ ਸੁਣਿਆ ਤੁਹਾਡੇ ਮੂੰਹੋਂ, ਇਹ ਅਸੀਂ ਜ਼ਰੂਰ ਪੇਸ਼ ਕਰਾਂਗੇ ਤੁਹਾਨੂੰ। ਅਸੀਂ ਪਹਿਲਾਂ ਵੀ ਬੇਨਤੀ ਕਰ ਚੁੱਕੇ ਹਾਂ ਕਿ ਸਾਡੇ 2-3 ਮਹੀਨਿਆਂ ਦੇ ਪ੍ਰੋਗਰਾਮ ਐਡਵਾਂਸ ਬਣੇ ਹੋਏ ਆ, ਠੀਕ ਹੈ, ਅਤੇ ਇਹ ਪ੍ਰੋਗਰਾਮ ਵੀ ਅਸੀਂ ਬਣਾਵਾਂਗੇ, ਅਤੇ ਵਾਰੀ ਥੋੜ੍ਹਾ ਲੇਟ ਆਊਗੀ ਲੇਕਿਨ ਬਣਾਵਾਂਗੇ ਜ਼ਰੂਰ ਜੀ। ਹਾਂ, ਮੰਡੀਆਂ ਦੇ ਭਾਅ ਵਾਲਾ ਸੁਝਾਅ ਵੀ ਅਸੀਂ ਲਾਗੂ ਕਰ ਦਿਆਂਗੇ ਜੀ।
0: ਪ੍ਰੋਗਰਾਮ ਬਹੁਤ ਵਧੀਆ ਚੱਲਦੇ ਜੀ, ਮੈਂ ਸੁਣਦਾਗਾ।
1: ਹਾਂ ਨਹੀਂ ਪਤਾ ਲੱਗਦਾ,
0: ਕੱਲ ਹਨੇਰੀ ਦਾ ਕਰਕੇ ਖੜ ਜਾਂਦਾ ਸੀਗਾ ਫੋਨ ਤੁਹਾਡਾ।
1: ਚਲੋ ਹਨੇਰੀ ਤਾਂ ਦੇਖੋ, ਹਨੇਰੀ ਨੇ ਤਾਂ ਪਤਾ ਨਹੀਂ ਮਤਲਬ ਕਿਹੜੇ ਕਿਹੜੇ ਖੰਭੇ ਪੱਟਤੇ, ਆਪਾਂ ਤਾਂ ਫਿਰ ਵੀ ਬਚੇ ਹਾਂ ਮਾੜਾ ਮੋਟਾ।
2: ਖਤ ਸਾਡੇ ਕੋਲ ਆਏ ਹੋਏ ਆ, ਪਰ ਉਸ ਤੋਂ ਪਹਿਲਾਂ ਮੈਂ ਇੱਕ ਬੇਨਤੀ ਕਰਨਾ ਚਾਹਾਂਗੀ ਕਿ ਪ੍ਰੋਗਰਾਮ ਪੈਗਾਮ ਦੇ ਲਈ ਪਿਛਲੇ ਸਰੋਤਾ ਮੰਚ ਦੇ ਵਿੱਚ ਵੀ ਪੁੱਛਿਆ ਸੀ ਕਿ ਕਿਹੜੇ ਦਿਨ ਤੁਸੀਂ ਰਿਕਾਰਡਿੰਗ ਕਰਦੇ ਹੋ, ਤਾਂ ਪੈਗਾਮ ਦੀ ਜਿਹੜੀ ਰਿਕਾਰਡਿੰਗ ਹੁੰਦੀ ਹੈ ਵੈਸੇ ਸ਼ਨੀਵਾਰ ਨੂੰ ਅਸੀਂ ਕਰਦੇ ਹਾਂ, ਅਤੇ ਪਰ ਅੱਜ ਅਸੀਂ ਰਿਕਾਰਡਿੰਗ ਹੈ ਜਿਹੜੀ ਅੱਜ ਸ਼ੁੱਕਰਵਾਰ ਨੂੰ ਕਰਾਂਗੇ। ਸੋ ਸ਼ਾਮ ਦੇ 6 ਵਜੇ ਤੱਕ, 5:30 ਵਜੇ ਤੱਕ ਹੀ ਤੁਸੀਂ ਆਪਣੇ ਜਿਹੜੇ ਸਾਰੇ ਖਤ ਹੈ, ਆਪਣੇ ਜੋ ਵੀ ਰਚਨਾਵਾਂ ਤੁਸੀਂ ਭੇਜਣਾ ਚਾਹੁੰਦੇ ਹੋ ਉਹ ਤੁਸੀਂ ਭੇਜ ਸਕਦੇ ਹੋ ਜੀ, ਅੱਜ 5:30 ਵਜੇ ਤੱਕ ਅੱਜ ਉਹਦੀ ਰਿਕਾਰਡਿੰਗ ਹੋਊਗੀ। ਅਤੇ ਇੱਕ ਗੁਜ਼ਾਰਿਸ਼ ਹੈ ਕਿ ਜਦੋਂ ਵੀ ਤੁਸੀਂ ਪੈਗਾਮ ਵਾਸਤੇ ਆਪਣੇ ਪੈਗਾਮ ਭੇਜਦੇ ਹੋ ਤਾਂ ਵਾਰ ਵਾਰ ਨਾ ਭੇਜਿਆ ਕਰੋ, ਇੱਕ ਨੰਬਰ ਤੋਂ ਇੱਕੋ ਹੀ ਪੈਗਾਮ ਜਿਹੜਾ ਸ਼ਾਮਿਲ ਕੀਤਾ ਜਾਊਗਾ, ਅਤੇ ਉਸ ਪੈਗਾਮ ਨੂੰ ਤੁਸੀਂ ਜੇ ਭੇਜਦੇ ਹੋ ਤਾਂ ਉਹਦੇ ਵਿੱਚ ਆਪਣਾ ਨਾਮ ਅਤੇ ਆਪਣਾ ਪਤਾ ਜਿਹੜਾ ਜ਼ਰੂਰ ਲਿਖਣਾ, ਅਤੇ ਪੈਗਾਮ ਜਦੋਂ ਭੇਜਦੇ ਹੋ ਤਾਂ ਆਪਦੀ ਉਮਦਾ ਰਚਨਾ ਭੇਜਿਆ ਕਰੋ, ਕੋਈ ਇਹੋ ਜਿਹੀ ਰਚਨਾ ਨਾ ਭੇਜਿਆ ਕਰੋ ਜਿਹੜੀ ਸ਼ਾਮਿਲ ਨਹੀਂ ਹੋ ਸਕਦੀ ਹੁੰਦੀ, ਫਿਰ ਤੁਸੀਂ ਗੁੱਸਾ ਕਰਦੇ ਹੋ ਕਿ ਸਾਡੀ ਜਿਹੜੀ ਰਚਨਾ ਸ਼ਾਮਿਲ ਨਹੀਂ ਕੀਤੀ ਗਈ। ਸੋ ਇੱਕ ਵਾਰ ਫਿਰ ਦੱਸਦੀ ਹਾਂ ਕਿ ਅੱਜ 5:30 ਵਜੇ ਤੱਕ ਤੁਸੀਂ ਆਪਣੇ ਪੈਗਾਮ ਭੇਜ ਸਕਦੇ ਹੋ।
1: ਗੁਰਦੀਪ, ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਜਦੋਂ ਤੁਸੀਂ ਸਾਨੂੰ ਮੈਸੇਜ ਪਾਉਂਦੇ ਹੋ, ਚਿੱਠੀ ਲਿਖਦੇ ਹੋ, ਸਭ ਤੋਂ ਪਹਿਲਾਂ ਉੱਤੇ ਪ੍ਰੋਗਰਾਮ ਦਾ ਨਾਮ ਲਿਖਿਆ ਕਰੋ
2: ਜੀ,
1: ਤਾਂ ਕਿ ਸਾਨੂੰ ਉਹ ਖਤ ਅਤੇ ਜਿਹੜੇ ਮੈਸੇਜ ਹੈ ਛਾਂਟਣੇ ਸੌਖੇ ਹੋ। ਸਭ ਤੋਂ ਪਹਿਲਾਂ ਨਾਂ, ਆਪਣਾ ਪ੍ਰੋਗਰਾਮ ਦਾ ਨਾਂ, ਉਸ ਤੋਂ ਬਾਅਦ ਤੁਸੀਂ ਆਪਦੇ ਨਾਂ ਲਿਖ ਦਿਉ, ਉਸ ਤੋਂ ਬਾਅਦ ਜਿਹੜੇ ਰਚਨਾ ਭੇਜਣੀ ਹੈ ਜੋ ਵੀ ਭੇਜਣਾ ਤੁਸੀਂ ਉਸ ਤੋਂ ਬਾਅਦ ਲਿਖੋ, ਔਰ ਲਿਖਾਈ ਸਾਫ਼ ਰੱਖੋ। ਇਹ ਬੇਨਤੀਆਂ ਸਾਡੀਆਂ ਜਿਹੜੀਆਂ ਤੁਸੀਂ ਕਬੂਲ ਕਰੋ
2: ਜੀ। ਜੀ ਬਿਲਕੁਲ ਸਹੀ।
1: ਫੋਨ ਕਾਲ ਹੈ ਜੀ,
2: ਜੀ 0164-42-331 ਨੰਬਰ ਡਾਇਲ ਹੋਇਆ। ਹੈਲੋ,
3: ਹੈਲੋ ਜੀ,
2: ਹਾਂਜੀ ਸਵਾਗਤ ਹੈ ਜੀ, ਆਪਣਾ ਨਾਮ ਦੱਸ ਦਿਓ।
3: ਸਾਧੂ ਸਿੰਘ ਜੀ, ਕੋਲੜੀ ਤੋਂ। ਉਹ ਸਾਰੇ ਸਰਦਾਰ ਨੂੰ ਸਤਿ ਸ੍ਰੀ ਅਕਾਲ ਭਾਈ ਜੀ।
2: ਜੀ ਸਤਿ ਸ੍ਰੀ ਅਕਾਲ ਭਾਈ ਜੀ।
3: ਹਾਂ ਹਾਂ, ਰਜੌਰਾ ਸਾਹਿਬ ਨੂੰ, ਸਾਰਿਆਂ ਨੂੰ ਜਿੰਨੇ ਵੀ ਸਟਾਫ ਹੈਗੇ, ਸਤਪਾਲ ਵਗੈਰਾ ਜਿੰਨੇ ਵੀ, ਸਾਰਿਆਂ ਨੂੰ ਨਮਸਕਾਰ।
1: ਹਾਂ ਸਾਰੇ,
3: ਮੇਰਾ ਫੋਨ ਹੀ ਪਹਿਲੀ ਵਾਰ ਲੱਗਿਆ ਸੀ।
1: ਚਲੋ ਕੋਈ ਗੱਲ ਨਹੀਂ, ਫਿਰ ਆਪਾਂ ਸਾਰੇ ਵਗੈਰਾ ਵਗੈਰਾ ਨੂੰ ਸਤਿ ਸ੍ਰੀ ਅਕਾਲ ਕਰ ਲੈਂਦੇ ਹਾਂ ਜੀ।
3: ਹਾਂ ਜੀ, ਸਾਰਿਆਂ ਸਤਿ ਸ੍ਰੀ ਅਕਾਲ ਜੀ। ਮੈਂ ਤਾਂ ਬਹੁਤ ਪੁਰਾਣਾ ਸਰੋਤਾ ਜੀ, ਮੈਂ ਤਾਂ ਜਦੋਂ ਰੇਡੀਓ ਚੱਲਿਆ ਮੈਂ ਤਾਂ ਉਦੋਂ ਸੁਣਦਾ ਹੁਣ ਰੇਡੀਆ।
1: ਅੱਛਾ, ਤੁਸੀਂ ਰੇਡੀਓ ਦੇ ਹਾਣ ਦੇ ਹੋ?
3: ਪੱਕਾ ਜੀ ਪੱਕਾ, ਮੇਰੀ ਉਮਰ 83 ਸਾਲ ਦੀ ਹੋਗੀ, 83.5 ਸਾਲ ਦੀ।
1: ਚਲੋ ਵਧੀਆ ਗੱਲ ਹੈ ਜੀ,
2: ਆਵਾਜ਼ ਤੋਂ ਲੱਗਦਾ ਨਹੀਂ ਤੁਸੀਂ 83 ਸਾਲ ਦੇ ਹੋ।
3: ਪਹਿਲਾਂ ਜਲੰਧਰ ਨਾਲ ਜੁੜੇ ਰਹੇ, ਹੁਣ ਮੇਰਾ ਬਠਿੰਡਾ SM ਨਾਲ ਚੱਲਦਾ ਸਭ ਦਾ ਸਰ, ਨਾਲੇ ਪ੍ਰੋਗਰਾਮ, ਸਾਰੇ ਪ੍ਰੋਗਰਾਮ ਬਹੁਤ ਵਧੀਆ ਹੁੰਦੇ ਨੇ।
1: ਠੀਕ ਹੈ ਜੀ,
3: ਵਾਰੀ ਵਾਰੀ ਸਹਾਇਤਾ ਕਰਨ ਦਾ ਕੀ ਹੈ ਸਾਰੇ,
2: ਫਿਰ ਤੁਸੀਂ ਸੁਝਾਅ ਦਿਓ ਜੀ। ਬਿਲਕੁਲ ਸਹੀ ਕਹਿੰਦੇ ਹੋ ਤੁਸੀਂ,
3: ਧੰਨਵਾਦ, ਵਧੀਆ।
1: ਹਾਂ ਨਹੀਂ, ਤੁਹਾਡੀ ਗੱਲ ਸਹੀ ਹੈ ਵੀ ਜਿਹੜੇ ਅਸਲ ਸਰੋਤੇ ਆ ਨਾ ਉਹ ਕੱਲਾ ਸੁਣਦੇ ਹੀ ਆ।
3: ਨਹੀਂ ਜੀ, ਮੈਂ ਤਾਂ ਸਾਰੇ ਪ੍ਰੋਗਰਾਮ ਸੁਣਦਾ ਜੀ, A to Z ਸਮਲਾ।
1: ਹਾਂ ਨਹੀਂ, ਸਾਨੂੰ ਵੀ ਪਤਾ ਜੀ, ਜਿਹੜੇ ਸੁਣਦੇ ਸਰੋਤੇ ਅਸੀਂ ਉਹਨਾਂ ਦੀ ਵੀ ਕਦਰ ਕਰਦੇ ਹਾਂ, ਜਿਹੜੇ ਖਤ ਪਾਉਂਦੇ ਆ। ਦੇਖੋ ਉਹ ਵੀ ਵਕਤ ਕੱਢਦੇ ਆ ਨਾ, ਹਰੇਕ ਦਾ ਆਪਦਾ
3: ਆਪਦਾ। ਮੈਨੂੰ ਤਾਂ ਸੁਣਨ ਚ ਹੀ ਰਸ ਵਧਦਾ ਹੀ ਨੇ ਸਾਰਾ।
1: ਦੇਖੋ ਜੀ, ਉਹ ਕਿਸੇ ਨੂੰ ਮਾਂ ਬਾਦੀ ਤੇ ਕਿਸੇ ਨੂੰ ਸਵਾਦੀ, ਹੈ ਨਾ, ਕਿਸੇ ਨੂੰ ਖਤ ਲਿਖੇ ਬਿਨਾਂ ਸਬਰ।
3: ਬਹੁਤ ਵਧੀਆ, ਮੈਂ ਸਾਰਾ 12:30 ਵਜੇ ਮੈਂ ਬਹੁਤ ਗੌਰ ਨਾਲ ਸੁਣਦਾ ਪੂਰਾ ਸਾਰਾ, ਤੜਕੇ ਤੋਂ ਲੱਗ ਕੇ ਸੁਣਦਾ। ਤਾਂ ਮੈਂ ਵਿਹਲਾ ਸਮਝ ਲਾ, ਹੁਣ ਕੰਮ ਕਰ ਰਹੇ ਮੁੰਡੇ ਹੈਗੇ ਕੰਮ ਕਰਨ ਵਾਲੇ, ਮੈਂ ਤਾਂ ਵਿਹਲਾ ਹੀ ਹਾਂ ਜੀ।
1: ਨਹੀਂ ਦੇਖੋ ਜੀ, ਰੇਡੀਓ ਸੁਣਨ ਦਾ ਆਪਦਾ ਸਵਾਦ ਆ, ਖਤ ਲਿਖਣ ਦਾ ਆਪਦਾ ਸਵਾਦ ਆ, ਫੋਨ ਕਰਨ ਦਾ ਆਪਦਾ ਸਵਾਦ ਆ, ਸਾਰੇ ਆਪਦੇ ਆਪਦੇ।
3: ਨਹੀਂ
1: ਨਹੀਂ, ਚਲੋ ਮਿਹਰਬਾਨੀ ਜੀ, ਰੇਡੀਓ ਸੁਣਨ ਲਈ ਤੇ ਫੋਨ ਕਰਨ ਲਈ ਧੰਨਵਾਦ ਜੀ।
3: ਧੰਨਵਾਦ ਜੀ ਤੁਹਾਡਾ ਜੀ।
2: ਜੀ, ਤੇ ਖਤ ਸਾਡੇ ਕੋਲ ਅਗਲਾ ਆਇਆ ਜੀ ਸਰੋਤਾ ਮੰਚ ਦੇ।
1: ਗੁਰਦੀਪ, ਖਤ ਤੋਂ ਪਹਿਲਾਂ ਮੈਂ ਜਿਵੇਂ ਇਹਨਾਂ ਨੇ ਸਰੋਤਿਆਂ ਨੇ ਕਿਹਾ ਵੀ ਕਿ ਸੁਣਦੇ ਆ ਲਗਾਤਾਰ, ਦੇਖੋ ਜਿਹੜੇ ਪ੍ਰੋਗਰਾਮ ਲਗਾਤਾਰ ਸੁਣਦੇ ਆ ਉਹਨਾਂ ਦਾ ਇੱਕ ਆਪਣਾ ਸ਼ੌਕ ਆ, ਉਹਨਾਂ ਨੂੰ ਸੁਣ ਕੇ ਬਾਹਲਾ ਮਜ਼ਾ ਲੱਗਦਾ। ਕਈ ਸਰੋਤੇ ਸਾਡੇ ਇਹ ਹੈ ਵੀ ਸੁਣਦੇ ਆ ਅਤੇ ਉਹਨਾਂ ਨੂੰ ਅਚਵਾਈ ਲੱਗੀ ਰਹਿੰਦੀ, ਜਿਹਨਾਂ ਚਿਰ ਉਹਨਾਂ ਦਾ ਖਤ ਨਹੀਂ ਸ਼ਾਮਿਲ ਹੁੰਦਾ, ਉਹਨਾਂ ਦਾ ਫੋਨ ਨਹੀਂ ਲਿਆ ਜਾਂਦਾ, ਜਾਂ ਉਹਦੀ ਚਿੱਠੀ ਨਹੀਂ ਲਈ ਜਾਂਦੀ। ਇਹ ਜਿਹੜਾ ਸਾਰਿਆਂ ਦਾ ਪਿਆਰ ਆ, ਅੱਡੋ ਅੱਡੀ ਸਾਨੂੰ ਸਾਰੇ ਹੀ ਪਿਆਰ ਕਬੂਲ ਹੈ
2: ਜੀ। ਬਿਲਕੁਲ ਜੀ, ਅਤੇ ਤੁਸੀਂ ਪ੍ਰੋਗਰਾਮ ਸੁਣੋ ਵੀ ਅਤੇ ਸਾਨੂੰ ਸੁਝਾਅ ਵੀ ਜ਼ਰੂਰ ਦਿਆ ਕਰੋ, ਕੋਈ ਕਮੀ ਪੇਸ਼ੀ ਹੁੰਦੀ ਆ ਉਸ ਨੂੰ ਜ਼ਰੂਰ ਦੱਸਿਆ ਕਰੋ, ਤਾਰੀਫ ਕਰ ਲਿਆ ਕਰੋ, ਪਰ ਸਾਨੂੰ ਸੁਝਾਅ ਹੈ ਜਿਹੜੇ ਉਹ ਜ਼ਰੂਰ ਦਿਆ ਕਰੋ।
1: ਹਾਂ, ਸ਼ੂਗਰ ਦੇ ਨਾਲ ਨਾਲ ਨਾ ਕਰੇਲਾ ਵੀ ਖਵਾ ਦਿਆ ਕਰੋ।

0: ਕਹਿੰਦੇ ਕਹਿੰਦੇ
1: ਜੀ ਬਿਲਕੁਲ ਜੀ, ਸਿਹਤ ਦੇ ਲਈ ਬਹੁਤ ਅੱਛਾ ਹੁੰਦਾ। ਤੇ ਫੋਨ ਕਾਲ ਆ ਚੁੱਕੀ ਹੈ ਜੀ, 0164-242-4331 ਨੰਬਰ ਡਾਇਲ ਹੋਇਆ।
0: ਹੈਲੋ
1: ਹੈਲੋ,
2: ਸਤਿ ਸ਼੍ਰੀ ਅਕਾਲ ਜੀ।
1: ਜੀ ਸਤਿ ਸ਼੍ਰੀ ਅਕਾਲ ਬਾਈ ਜੀ, ਆਪਣਾ ਨਾਮ ਤੇ ਪਤਾ ਦੱਸ ਦਿਓ।
2: ਮਿੱਠੂ ਸਿੰਘ ਦਿਓਣ ਤੋਂ ਹੈ ਜੀ।
1: ਜੀ ਮਿੱਠੂ ਸਿੰਘ ਜੀ, ਹਾਂਜੀ
2: ਹਾਂਜੀ। ਇੱਕ ਨਾ ਆਪਣਾ ਯੋਗਾ

0: ਜੀ ਦੋਸਤੋ, ਸਮਾਂ 12:50 ਦਾ ਹੋ ਚੁੱਕਿਆ ਅਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਰੋਤਾ ਮੰਚ, ਅਤੇ ਸਰੋਤਾ ਮੰਚ ਦੇ ਵਿੱਚ ਦੋਸਤੋ 0164-242-331 ਨੰਬਰ ਡਾਇਲ ਕਰਕੇ ਇੱਕ ਸਰੋਤਾ ਸਾਡੇ ਨਾਲ ਸਾਂਝ ਬਣਾ ਚੁੱਕੇ ਨੇ। ਹੈਲੋ,
1: ਹਾਂਜੀ ਬੇਟਾ, ਸਤਿ ਸ੍ਰੀ ਅਕਾਲ ਜੀ।
0: ਜੀ ਸਤਿ ਸ੍ਰੀ ਅਕਾਲ ਮਾਤਾ ਜੀ, ਗੁਰਦੇਵ ਕੌਰ ਬੋਲਦੇ ਹੋ?
1: ਹਾਂਜੀ ਬੇਟਾ, ਆਪਣੇ ਕਾਕੇ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ।
1: ਹੋਰ ਬੇਟਾ, ਠੀਕ ਠਾਕ ਤੁਸੀਂ?
2: ਬਹੁਤ ਵਧੀਆ ਜੀ, ਬਹੁਤ ਵਧੀਆ। ਦੱਸੋ ਕੀ ਸਲਾਹ ਦੇਵੋਗੇ?
1: ਸ਼ੁਕਰ ਪਤ ਪਰਮਾਤਮਾ ਦਾ ਬੇਟਾ, ਮੈਂ ਨਾ ਤੁਹਾਡੇ ਨਾਲ ਹੱਥ ਜੋੜ ਕੇ ਬੇਨਤੀ ਕਰਨੀ ਹੈ।
2: ਹਾਂਜੀ ਹਾਂਜੀ,
1: ਜੇ ਮੇਰੀ ਬੇਨਤੀ ਤੁਸੀਂ ਮੰਨੋਗੇ ਤਾਂ।
2: ਦੇਖੋ ਜੀ, ਬੇਨਤੀ ਮੰਨਣ ਵਾਲੀ ਹੋਈ ਤਾਂ ਜ਼ਰੂਰ ਮੰਨਾਂਗੇ, ਹੱਥ ਜੋੜਨ ਦੀ ਲੋੜ ਹੀ ਨਹੀਂ।
1: ਹਾਂ ਬੇਟਾ, ਪਤਾ ਕੀ ਹੈ ਵੀ ਅਪ੍ਰੈਲ ਦੇ ਮਹੀਨੇ ਤੋਂ ਪਹਿਲਾਂ ਦਾ ਭਲਾ ਪ੍ਰੋਗਰਾਮ ਇਹ ਗੁਰਬਾਣੀ ਦਾ ਚੱਲ ਗਿਆ ਹੋਵੇ, ਹਰਜੀ ਉਹ ਤੂੰ ਨਿਮਾਣਿਆਂ ਨੂੰ ਮਾਣ, ਉਦੋਂ ਬਾਅਦ ਇਹ ਸ਼ਬਦ ਮੈਨੂੰ ਸੁਣਨ ਨੂੰ ਨਹੀਂ ਮਿਲਿਆ।
2: ਅੱਛਾ, ਤੇ ਮਤਲਬ
1: ਕਹਿੰਦੇ ਮੇਰੀ ਨਾ ਰੂਹ ਤੜਫਦੀ, ਇਹ ਸ਼ਬਦ ਮੈਂ ਜ਼ਰੂਰ ਸੁਣਨਾ ਸੀਗਾ ਤੇ ਪਰ ਮੈਂ ਕਹਿ ਕਹਿ ਕੇ ਹੰਭ ਗਈ। ਡਾਇਰੈਕਟਰ ਸਾਹਿਬ ਕਹਿੰਦੇ ਸੀ ਸੁਣਾਵਾਂਗੇ ਪਰ ਨਹੀਂ ਸੁਣਾਇਆ ਗਿਆ। ਬੇਟਾ
0: ਕੀ ਦਾ ਗਾਇਆ ਹੋਇਆ ਸ਼ਬਦ ਹੈ ਜੀ ਇਹ?
1: ਇਹ ਬੇਟਾ ਹਰਜੀ ਉਹ ਹੈਗਾ ਸ਼ਬਦ, ਮੈਨੂੰ ਆਪਣੀ ਗਿਆਨੀ ਜਥੇਦਾਰ ਦਾ ਬਾਈ ਜੀ ਦਾ ਨਹੀਂ ਪਤਾ, ਮਤਲਬ ਸ਼ਬਦ ਬਹੁਤ ਪਿਆਰਾ ਤੇ।

0: 13 जून ਨੂੰ ਸਾਡਾ ਪ੍ਰੋਗਰਾਮ ਚੱਲੂਗਾ ਹਰ ਅਕਾਲ ਉਸਤਤ, ਉਸ ਦੇ ਵਿੱਚ ਤੁਹਾਡਾ ਉਸ ਪ੍ਰੋਗਰਾਮ ਦਾ ਪਹਿਲਾ ਸ਼ਬਦ ਹੀ ਇਹ ਹੋਊਗਾ। ਠੀਕ ਹੈ ਜੀ,
1: ਠੀਕ ਹੈ ਬੇਟਾ। ਥੈਂਕ ਯੂ ਜੀ, ਹੋਰ ਦੱਸੋ ਪੁੱਤ। ਤੇ ਇੱਕ ਆ ਮੇਰੀ ਕਿਰਨ ਬੇਟੀ ਹੈ, ਵੇਖ ਲਓ ਤੁਸੀਂ ਇਹਦੀ ਅੱਜ ਕਿੰਨੀ ਤਾਰੀਫ ਆ ਰਹੀ ਹੈ। ਇਹ ਰੰਗ ਲਾ ਦਿੰਦੀ ਹੈ ਜਿਸ ਦਿਨ ਪ੍ਰੋਗਰਾਮ ਪੇਸ਼ ਕਰਦੀ। ਬੱਚੀਆਂ ਤਾਂ ਸਾਰੀਆਂ ਬਹੁਤ ਪਿਆਰੀਆਂ
2: ਜੀ।
1: ਤੇ ਇੱਕ ਸ਼ਹਿਨਾਜ਼ ਬੇਟੀ ਆ, ਉਹਨੂੰ ਸਰੋਤਾ ਮੰਚ ਦੇ ਕਿਰਨ ਬੇਟੀ ਨੂੰ ਨਾ ਸਰੋਤਾ ਮੰਚ ਤੇ ਬਿਲਕੁਲ ਹੀ ਕਰਿਓ ਪੁੱਤ ਤੁਸੀਂ ਸ਼ਾਮਿਲ।
2: ਬਿਲਕੁਲ, ਵੈਸੇ ਸਾਡੇ ਨਾਲ ਹੀ ਹੁੰਦੇ ਆ, ਸਾਹਮਣੇ ਬੈਠੇ ਹੁੰਦੇ ਆ, ਤੇ ਕੋਈ ਨੀ ਆਪਾਂ ਸ਼ਰਮਾ ਜੀ ਨੂੰ ਕਹਿ ਦਾਂਗੇ ਭਾਈ ਇਹਨਾਂ ਨੂੰ ਇਧਰਲੇ ਪਾਸੇ ਵੀ ਭਾਈ ਇੱਕ ਦਿਨ।
1: ਸ਼ਹਿਨਾਜ਼ ਬੇਟੀ ਹੈ ਨਾ ਜਿਹੜੀ, ਉਹ ਬੜੀਆਂ ਕੁੜੀ ਗੱਲਾਂ ਕਰਦੀ ਹੈ, ਬਹੁਤ ਸਰਲ ਜਿਹੇ ਤਰੀਕੇ ਨਾਲ ਪੰਜਾਬੀ, ਬਹੁਤ ਸ਼ੁੱਧ ਜੀ ਬੋਲਦੀ ਹੈ, ਉਹ ਮੈਨੂੰ ਬਹੁਤ ਪਿਆਰੀ ਲੱਗਦੀ ਹੈ ਕੁੜੀ ਵਾਂਗੂ।
0: ਜੀ ਬਿਲਕੁਲ ਜੀ, ਉਹਨਾਂ ਦੀ ਪੰਜਾਬੀ ਬੜੀ ਸਾਫ ਹੈ, ਉਹ ਕਸ਼ਮੀਰ ਦੇ ਹੈ ਵੈਸੇ ਮੈਡਮ ਸ਼ਹਿਨਾਜ਼, ਤੇ ਪੰਜਾਬੀ ਸਾਡੇ ਨਾਲੋਂ ਵੀ ਸੋਹਣੀ ਬੋਲ ਲੈਂਦੇ ਆ ਪੰਜਾਬੀਆਂ ਨਾਲੋਂ।
1: ਹਾਂਜੀ, ਤੇ ਇੱਕ ਬੇਟਾ ਪਤਾ ਕੀ ਹੈ, ਜਦੋਂ ਉਹਨੂੰ ਕੋਈ ਬੰਦਾ ਗਲਤ ਜਾਂਦਾ ਨਾ, ਲਾਉਂਦੀ ਬੜਾ ਫਿਰ ਅਗਲੇ ਨੂੰ, ਬਹੁਤ ਦਿਮਾਗ।
0: ਇਹ ਗੱਲ ਵਧੀਆ ਲੱਗਦੀ ਹੋਊ ਫਿਰ ਸੋਨੂੰ ਪੰਜਾਬੀ ਦੇ ਵਿੱਚ ਜਦੋਂ ਉਹ
1: ਗੱਲ ਬੜੀ ਸਰਲ ਕਰੀ ਆ।
0: ਹਾਂਜੀ, ਜਦੋਂ ਉਹਨਾਂ ਸਰੋਤਿਆਂ ਨਾਲ ਗੱਲ ਕਰਦੇ ਆ ਨਾ ਜਿਹੜੇ ਵਾਰ ਵਾਰ ਫੋਨ ਕਰਦੇ ਆ, ਉਹ ਵਧੀਆ ਲੱਗਦੀ ਹੋਣੀ ਹਨਾ ਤੁਹਾਨੂੰ।
1: ਇੱਕ ਦੋ ਵਾਰੀ ਮੈਨੂੰ ਵੀ ਲਾਇਆ, ਮੈਨੂੰ ਬਹੁਤ ਪਿਆਰੀ ਲੱਗੀ, ਮੈਂ ਕਹਿੰਦਾ ਬੱਚੀ ਦਾ ਮੇਰੀ ਗੱਲ ਜੀ ਨੋਟ ਕੱਢ ਤਾਂ ਵਧੀਆ ਗੱਲ ਹੈ।
0: ਤਾਂ ਹੀ ਤਾਰੀਫ ਕਰਦੇ ਹੋ ਵੀ ਅਗਲੀ ਵਾਰੀ ਵੀ ਤੁਹਾਨੂੰ ਐ ਨਾ ਕਹਿਣਾ ਹੈ।
1: ਸਾਰੀਆਂ
2: ਮਾਤਾ ਬੇਟੀ ਦੀ ਤਾਰੀਫ ਕਰੀਏ ਨਾ, ਬੇਟੇ ਕਿੱਧਰ ਜਾਣਗੇ।
1: ਬੇਟਾ ਤੁਸੀਂ ਤਾਂ ਫਿਰ ਹੁਣ ਤੁਹਾਡੇ ਨਾਲ
2: ਨੀ, ਮੇਰੇ ਤੋਂ ਬਿਨਾ ਹੋਰ ਦੱਸੋ ਬੇਟੇ ਕਿਹੜੇ ਕਿਹੜੇ ਪ੍ਰੋਗਰਾਮ ਕਰਦੇ ਆ।
1: ਹਾਂਜੀ, ਇੱਕ ਆਪਣਾ ਸੰਦੀਪ ਬੇਟਾ, ਇੱਕ ਆਪਣਾ ਬਰਾੜ ਸਾਹਿਬ, ਦੂਜੇ ਸ਼ਰਮਾ ਜੀ, ਤੇ ਇੱਕ ਕਾਕਾ ਹੋਰ ਆਉਂਦਾ ਹੁੰਦਾ, ਉਹਦਾ ਮੈਂ ਨਾਂ ਭੁੱਲ ਜਾਂਦੀ।
2: ਹਾਂ, ਸਾਡੇ ਵਾਲੇ ਮਾਤਾ ਨਾਂ ਭੁੱਲ ਗਏ।
1: ਉਹ ਬੱਚੇ ਬਹੁਤ ਪਿਆਰਾ ਪ੍ਰੋਗਰਾਮ ਸੋਹਣਾ ਕਰਦੇ ਆ।
2: ਹਾਂ, ਸਾਰੇ ਸੋਹਣੇ ਕਰਦੇ ਜੀ ਪ੍ਰੋਗਰਾਮ, ਨਾਂ ਯਾਦ ਰੱਖਿਆ ਕਰੋ।
1: ਹਾਂ ਬੇਟਾ, ਨਾਂ ਸਹੀ ਗੱਲ ਆ, ਉਮਰ ਦੇ ਲਿਆ ਜਣਾ।
2: ਨਹੀਂ ਨਹੀਂ, ਦੇਖੋ ਸਾਡੀਆਂ ਭੈਣਾਂ ਦੇ ਨਾਂ ਯਾਦ ਆ ਤੁਹਾਡੇ, ਐ ਨਾ ਕਰੋ।
1: ਕਹਿੰਦੇ ਹੁੰਦੇ ਨਾ ਮਾਵਾਂ ਮਾਵਾਂ ਧੀਆਂ ਨੂੰ ਜ਼ਿਆਦਾ ਪਿਆਰ ਕਰਦੀਆਂ, ਤੇ ਪੁੱਤ ਵੀ ਵੱਧ ਤੋਂ ਵੱਧ ਹੁੰਦੇ ਆ,
2: ਐ
1: ਨੀ ਹੁੰਦਾ ਗੱਲ।
2: ਠੀਕ ਹੈ ਜੀ, ਮਾਤਾ ਜੀ ਫੋਨ ਕਰ ਲਈ, ਬਹੁਤ ਬਹੁਤ ਧੰਨਵਾਦ।
1: ਸ਼ਾਬਾਸ਼ ਜੀ ਪੁੱਤ, ਜਿਉਂਦੇ ਵਸਦੇ ਰਹੋ ਪੁੱਤਰ, ਲੰਮਾਵਰਾ ਮਾਣੋ
0: ਜੀ। ਸ਼ੁਕਰੀਆ ਜੀ, ਤੇ ਖਤ ਸ਼ਾਮਿਲ ਕਰ ਲੈਂਦੇ ਜੀ। ਪਵਨ ਸ਼ਰਮਾ ਪੋਤਰੇ ਪਰਵਰਿਸ਼ ਸ਼ਰਮਾ, ਕੌਸ਼ਲ ਲਕਸ਼ ਸ਼ਰਮਾ ਰਾਮਾ ਮੰਡੀ ਤੋਂ ਭੇਜ ਰਹੇ ਆ ਖਤ, ਕਹਿੰਦੇ ਸਤਿ ਸ਼੍ਰੀ ਅਕਾਲ ਜੀ। ਸੀਮਾ ਮਹਿਰਾ ਜੀ ਨੇ ਕਹਿੰਦੇ ਸੁਰੀਲੀ ਦੁਪਹਿਰ ਪ੍ਰੋਗਰਾਮ ਪੇਸ਼ ਕੀਤਾ, ਸਾਨੂੰ ਬਹੁਤ ਵਧੀਆ ਲੱਗਿਆ। ਬਲਜੀਤ ਸ਼ਰਮਾ ਜੀ ਨੇ ਸ਼੍ਰੀ ਮਦ ਭਗਵਤ ਗੀਤਾ ਅਤੇ ਸਰਦੂਲ ਸਿਕੰਦਰ ਅਤੇ ਅਮਰ ਨੂਰੀ ਦਾ ਪ੍ਰੋਗਰਾਮ ਪੇਸ਼ ਕੀਤਾ, ਕਹਿੰਦੇ ਦੋਨੋਂ ਪ੍ਰੋਗਰਾਮ ਬੜੇ ਵਧੀਆ ਸੀ, ਚਾਰ ਚੰਨ ਲਾ ਦਿੱਤੇ। ਸ਼ਰਮਾ ਜੀ ਦੀ ਦਮਦਾਰ ਆਵਾਜ਼ ਸਰੋਤਿਆਂ ਨੂੰ ਕੀਲ ਕੇ ਰੱਖ ਦਿੰਦੀ ਹੈ, ਕ੍ਰਿਸ਼ਨ ਭਗਵਾਨ ਇਹਨਾਂ ਨੂੰ ਬਲ ਬਖਸ਼ਣ, ਇਹ ਸਰੋਤਿਆਂ ਦੀ ਝੋਲੀ ਵਿੱਚ ਨਵੇਂ ਤੋਂ ਨਵੇਂ ਪ੍ਰੋਗਰਾਮ ਪਾਉਂਦੇ ਰਹਿਣ। ਅਤੇ ਕਹਿੰਦੇ ਦੀਪਾ ਛਾਬੜਾ ਗੀਤ ਪਟਾਰਾ ਬਹੁਤ ਵਧੀਆ ਪੇਸ਼ ਕਰਦੇ ਨੇ, ਸੁਣ ਕੇ ਆਨੰਦ ਆ ਜਾਂਦਾ। ਵਿਜੇ ਲਕਸ਼ਮੀ ਜੀ ਨੇ ਵੀਰਵਾਰ ਨੂੰ ਅਤੇ ਸੁਧਾ ਭੈਣ ਨੇ ਸ਼ਾਮ ਸੁਹਾਨੀ ਪ੍ਰੋਗਰਾਮ ਬੁੱਧਵਾਰ ਨੂੰ ਪੇਸ਼ ਕੀਤਾ, ਦੋਨੋਂ ਭੈਣਾਂ ਨੇ ਖੂਬ ਰੰਗ ਬੰਨਿਆ। ਅੱਜ ਗੀਤ ਪਟਾਰਾ ਸੁਖਦੀਪ ਕੌਰ ਨੇ ਪੇਸ਼ ਕੀਤਾ, ਪੁਰਾਣੇ ਗੀਤ ਸੁਣਾ ਕੇ ਸਰੋਤਿਆਂ ਨੂੰ ਨਿਹਾਲ ਕਰ ਦਿੱਤਾ, ਸੁਣ ਕੇ ਨਜ਼ਾਰਾ ਹੀ ਆ ਗਿਆ। ਕਮਲ ਸਿੱਧੂ, ਸੀਮਾ ਮਹਿਰਾ, ਸੀਮਾ ਕਟਾਰੀਆ, ਕਿਰਨਪਾਲ, ਮੈਡਮ ਸ਼ਹਿਨਾਜ਼ ਅਤੇ ਸੰਦੀਪ ਸ਼ੇਰਗਿੱਲ, ਸਤਪਾਲ ਬਰਾੜ, ਮਨਦੀਪ ਰਜੌਰਾ ਜੀ, ਖੁਸ਼ਪ੍ਰੀਤ ਸ਼ੇਰਗਿੱਲ, ਅਮਰਜੀਤ ਮਾਨ, ਲਵਲੀਨ ਸਚਦੇਵਾ ਜੀ, ਸਾਰੇ ਹੀ ਕਾਬਲੇ ਤਾਰੀਫ ਨੇ। ਵਾਹਿਗੁਰੂ ਸਾਰਿਆਂ ਨੂੰ ਤਰੱਕੀਆਂ ਬਖਸ਼ਣ।
2: ਹਾਂਜੀ, ਸਾਰਿਆਂ ਨੂੰ ਤਰੱਕੀਆਂ ਬਖਸ਼ਣ, ਅਤੇ ਸਾਡੇ ਸਰੋਤਿਆਂ ਨੂੰ ਵੀ ਤਰੱਕੀਆਂ ਬਖਸ਼ਣ, ਉਹਨਾਂ ਦੀਆਂ ਸਾਰੀਆਂ ਕਾਮਨਾਵਾਂ ਪੂਰੀਆਂ ਹੋਣ। ਸਾਰੇ ਕਲਾਕਾਰਾਂ ਦੇ ਜਿਹੜੇ ਰੇਡੀਓ 'ਤੇ ਕੰਮ ਕਰ ਰਹੇ ਆ ਸਰੋਤੇ, ਮਾਫ਼ ਕਰਨਾ ਅਨਾਊਂਸਰ, ਇਹਨਾਂ ਨੇ ਸਾਰਿਆਂ ਦਾ ਨਾਮ ਲੈ ਲਿਆ, ਅਤੇ ਸਾਨੂੰ ਬੜਾ ਵਧੀਆ ਲੱਗਦਾ ਜਦੋਂ ਸਾਰੇ ਪਰਿਵਾਰ ਦਾ ਨਾਂ ਲਿਆ ਜਾਂਦਾ। ਕਈ ਵਾਰੀ ਨਾ ਕਿਸੇ ਦਾ ਮਿਸ ਹੋ ਜਾਂਦਾ ਤਾਂ ਉਹਨੂੰ ਐਂ ਲੱਗੀ ਜਾਂਦਾ ਵੀ ਮੇਰਾ ਨਾਂ ਨਹੀਂ ਆਇਆ, ਮੇਰਾ ਨਾਂ ਨਹੀਂ ਆਇਆ, ਹੈ ਨਾ। ਅਤੇ ਚਲੋ ਵਧੀਆ ਗੱਲ ਹੈ, ਅਤੇ ਇਸੇ ਤਰ੍ਹਾਂ ਖਤ ਲਿਖਦੇ ਰਹੋ। ਅਤੇ ਸ਼ਰਮਾ ਜੀ ਦੀ ਤਾਰੀਫ ਕੀਤੀ ਹੈ, ਦੇਖੋ ਜੀ ਉਹ ਤਾਂ ਸਾਡੇ ਰੇਡੀਓ ਦੇ ਪੁਰੋਹਿਤ ਨੇ, ਅਤੇ ਜਿਹੜੇ ਕਿ ਗਿਆਨ ਭਾਲ ਕੇ ਲੈ ਕੇ ਆਉਂਦੇ, ਅਤੇ ਜਿਹੜਾ ਗਿਆਨ ਉਹ ਭਾਲ ਕੇ ਲੈ ਕੇ ਆਉਂਦੇ ਨਾ, ਉਹੀ ਲਿਆ ਸਕਦੇ ਆ, ਸਾਡੇ ਵਰਗੇ ਤੋਂ ਸ਼ਾਇਦ ਨਾ ਇਕੱਠਾ ਹੋਵੇ। ਅਤੇ ਉਹ ਗਿਆਨ ਭਰਪੂਰ ਜਿਹੜਾ ਪ੍ਰੋਗਰਾਮ ਹੈ, ਉਹ ਗਿਆਨ ਲਿਆ ਕੇ, ਅਥੈਂਟੀਕੇਟ ਗਿਆਨ ਲਿਆ ਕੇ ਜਿਹੜਾ ਕਿ ਸਹੀ ਹੋਵੇ, ਉਹ ਪੇਸ਼ ਕਰਦੇ ਨੇ ਅਤੇ ਮਿਹਨਤ ਕਰਦੇ ਨੇ। ਤਾਰੀਫ ਕਰਨ ਲਈ ਬਹੁਤ ਬਹੁਤ ਧੰਨਵਾਦ। ਇੱਕ ਫੋਨ ਕਾਲ ਆਈ ਹੈ ਸਾਡੇ ਲਈ।
0: ਹੈਲੋ,
3: ਹੈਲੋ ਜੀ,
0: ਹਾਂਜੀ ਸਵਾਗਤ ਹੈ ਜੀ, ਆਪਣਾ ਨਾਮ ਦੱਸ ਦਿਓ।
3: ਧੰਨਵਾਦ ਜੀ।
0: ਜੀ ਨਾਮ ਦੱਸ ਦਿਓ, ਕਿੱਥੋਂ ਬੋਲਦੇ ਹੋ?
2: ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲਦੇ ਹੋ ਜੀ?
3: ਸੁਖਲੱਦੀ ਤੋਂ ਬੋਲਦੇ ਹਾਂ ਜੀ।
2: ਹਾਂਜੀ, ਸੁਖਲੱਦੀ ਤੋਂ ਕੀ ਸਲਾਹ ਦੇਵੋਗੇ?
3: ਵਧੀਆ ਜੀ, ਪ੍ਰੋਗਰਾਮ ਤਾਂ ਵਧੀਆ ਚੱਲਦੇ, ਤੁਹਾਡੇ ਬਹੁਤ ਸੋਹਣੇ ਚੱਲਦੇ ਆ।
2: ਹਾਂਜੀ
3: ਹਾਂਜੀ,
2: ਇਹ ਤਾਂ ਤਾਰੀਫ ਹੋ ਗਈ, ਸਲਾਹ ਵੀ ਦਿਓ ਕੋਈ।
3: ਹਾਂ ਜੀ, ਸਲਾਹ

0: ਬਸ ਵਧੀਆ ਚੱਲਦੀ ਹੈ ਜੀ, ਕਹਾਣੀਆਂ ਬਹੁਤ ਸੋਹਣੀਆਂ ਲੱਗਦੀਆਂ ਜਿਹੜੀਆਂ ਤੁਸੀਂ ਸੁਣਾਉਂਦੇ ਹੋ ਆਪਣੇ ਹੱਥ ਬੀਤੀਆਂ ਜੱਗ ਬੀਤੀਆਂ।
1: ਹਾਂਜੀ ਹਾਂਜੀ,
0: ਉਹ ਸਾਨੂੰ ਬਹੁਤ ਵਧੀਆ ਲੱਗਦੀ ਪੰਜਾਬੀ।
2: ਠੀਕ ਹੈ ਜੀ, ਉਸ ਟਾਈਮ ਤੇ ਸੁਣ ਲੈਣੇ ਹੋ ਤੁਸੀਂ ਸਵੇਰ 7 ਵਜੇ?
0: ਹਾਂਜੀ।
2: ਅੱਛਾ ਠੀਕ ਹੈ,
0: ਰੋਟੀ ਤੋਂ ਪਹਿਲਾਂ ਫਿਰ ਜਿਹੜਾ ਜਿੰਨਾ ਚ ਕੰਮ ਕਰਨਾ ਹੁੰਦਾ ਸੀ ਉਸ ਤੋਂ ਪਹਿਲਾਂ ਨਿਬੇੜ ਲੈਂਦੇ
2: ਆ। ਅੱਛਾ, 7 ਵਜੇ ਤੋਂ ਪਹਿਲਾਂ ਕੰਮ ਨਿਬੇੜ ਲੈਂਦੇ ਹੋ?
0: ਹਾਂ, ਬਸ ਮਾੜਾ ਮੋਟਾ ਜਿਹੇ ਜਾਂ ਆਪਣਾ ਰਸੋਈ ਦਾ ਹੁੰਦਾ ਹੋਏ ਜਾਂ ਕਰ ਲੈਂਦੇ ਫਿਰ ਟਾਈਮ ਕੱਢ ਕੇ ਰੋਟੀ ਪਾਣੀ ਬਾਅਦ ਚ।
1: ਅੱਛਾ ਠੀਕ, ਸਪੈਸ਼ਲ ਕਹਾਣੀ ਸੁਣਨ ਵਾਸਤੇ ਵਿਹਲੇ ਹੁੰਨੇ ਹੋ?
0: ਹਾਂਜੀ, ਮੈਂ ਤਾਂ ਰਸੋਈ ਚ ਲਾ ਲੈਣੀ ਹੈ ਜੀ।
1: ਹਾਂ ਚਲੋ
2: ਸਹੀ ਹੈ,
0: ਰਸੋਈ ਚ ਨਾ, ਹਾਂ ਵੀ ਆ ਕਰਨਾ ਹੀ ਹੈ ਤਾਂ ਰਸੋਈ ਚ ਲੱਗ ਜਾਂਦਾ ਜੀ।
1: ਹਾਂ ਫਿਰ ਉਹ ਗਾਣੇ, ਹਾਂ ਗਾਣੇ ਦੇ ਨਾਲ ਨਾਲ ਕੜਛੀ ਰਿਦਮ ਚ ਘੁੰਮਦੀ ਹੋਊਗੀ ਫਿਰ।
0: ਪੂਰੀ ਪੂਰੀ ਵਧੀਆ ਜੀ, ਪੂਰਾ ਜੀ ਲੱਗਿਆ ਰਹਿੰਦਾ।
2: ਤੇ ਹੋਰ ਕਿਹੜੇ ਪ੍ਰੋਗਰਾਮ ਸੁਣਦੇ ਹੋ ਫਿਰ?
0: ਪ੍ਰੋਗਰਾਮ ਤਾਂ ਜੀ ਅਸੀਂ ਸਾਰੇ ਸੁਣ ਲੈਂਦੇ ਆ, ਘਰ ਪਰਿਵਾਰ।
2: ਹਾਂਜੀ,
0: ਸ਼ਾਮ ਸਵਾਣੀ ਉਹ ਹੁਣ ਥੋੜਾ ਤੁਸੀਂ ਟਾਈਮ ਬਦਲਤਾ ਤੇ ਅਸੀਂ ਉੱਕ ਜਾਂਦੇ ਆ।
2: ਹਾਂ, ਉਹ ਕੁਝ ਦਿਨਾਂ ਵਾਸਤੇ, ਥੋੜੇ ਜਿਹੇ ਦਿਨਾਂ ਵਾਸਤੇ ਬਦਲਿਆ।
0: ਠੀਕ ਹੈ ਜੀ, ਠੀਕ ਆ। ਹਾਂ, ਅਸੀਂ ਉਹ ਸਾਡੇ ਰਿਸ਼ਤੇਦਾਰ ਆਏ ਸੀ ਕੱਲ, ਮੈਂ ਕਿਹਾ 7 ਵਜੇ ਚੱਲਣਾ ਸੀ, ਉਹ ਚੱਲਦਾ ਸੀ 7:45।
2: ਹਾਂ
1: ਅੱਛਾ,
0: ਤੇ ਅਸੀਂ ਜਦੋਂ ਲਾ ਕੇ ਵੇਖਿਆ ਤੇ ਉਹ ਬਸ 15 ਮਿੰਟ ਹੀ ਸੁਣ ਪਾਈ ਜੀ।
1: ਚਲੋ ਕੋਈ ਗੱਲ ਨਹੀਂ ਜੀ, ਸੁਣ ਲਓ ਤੁਸੀਂ ਉਹਨੇ ਦਿਨ ਉਸੇ ਟਾਈਮ ਤੇ ਸੁਣ ਲਓ, ਮੁੜ ਕੇ ਦੁਬਾਰਾ ਆਪਦੇ ਟਾਈਮ ਤੇ ਆ ਜਾਊਗਾ ਉਹ।
0: ਹਾਂਜੀ ਹਾਂਜੀ, ਬਹੁਤ ਵਧੀਆ ਲੱਗਦੇ ਜੀ ਸਾਨੂੰ ਸਾਰੇ, ਵਧੀਆ ਨੌਸਰ ਜਦੋਂ ਵਧੀਆ ਗੱਲਾਂ ਕਰਦੇ ਆ
1: ਜੀ।
0: ਹਾਂਜੀ, ਕੁਛ ਕਬੀਰ ਤਾਂ ਬਹੁਤ ਸਿਆਣੇ ਹੋ ਗਏ ਵੀ ਰੋਜ਼ ਫੋਨ ਕਰਨ ਵਾਲੋ, ਕੁਛ ਹਜੇ ਥੋੜੇ ਜਿਹੇ ਹੈਗੇ ਆ।
1: ਚਲੋ ਕੋਈ ਨੀ, ਆਪਾਂ ਸਮਝਾਵਾਂਗੇ, ਹੌਲੀ ਹੌਲੀ ਸਮਝ ਜਾਣਗੇ।
2: ਤੇ ਸੁਖਲੱਦੀ ਨੂੰ ਹੁਣ ਸਿੱਧੀ ਬੱਸ ਆਉਣ ਲੱਗ ਗਈ?
0: ਪੂਰੀਆਂ ਜੀ 3 ਬੱਸਾਂ ਆਉਂਦੀਆਂ ਜੀ ਸਾਡੇ ਤਾਂ।
2: ਅੱਛਾ, ਪਹਿਲਾਂ ਟੇਡੇ ਰਾਹ ਤੋਂ ਤੁਰ ਕੇ ਆਉਂਦੇ ਹੁੰਦੇ ਸੀ ਨਾ?
0: ਤੁਸੀਂ ਟੇਡੇ ਰਾਹ ਦੇ ਲਿਵੇ ਹੋ ਕਿਤੋਂ?
2: ਬਸ ਤੁਸੀਂ ਐਂ ਸਮਝ ਲਓ, ਉੱਥੋਂ ਤੁਰ ਕੇ ਆਉਂਦੇ ਹੁੰਦੇ ਸੀ, ਸੁਖਲੱਦੀ ਵਾਲੇ ਤੇ ਤਰਖਾਣ ਵਾਲੇ ਵੀ ਉਧਰ ਤੁਰ ਕੇ ਜਾਂਦੇ ਸੀ ਹਨਾ?
0: ਹਾਂਜੀ ਹਾਂਜੀ, ਨਹੀਂ ਹੁਣ ਤਾਂ 3-4 ਬੱਸਾਂ ਲੱਗੀਆਂ ਜੀ, ਦੀਪ ਬਹੁਤ ਹੀ ਮੌਜ ਬਣੀ ਆ, ਵਧੀਆ।
2: ਵਧਾਈਆਂ ਜੀ, ਬੱਚਿਆਂ ਨੂੰ ਬੜਾ ਔਖਾ ਹੁੰਦਾ ਸੀ ਪੜ੍ਹਾਈ ਲਿਖਾਈ ਵਾਲਿਆਂ ਨੂੰ?
0: ਪੂਰਾ ਪੂਰਾ ਜੀ, ਸਾਰਿਆਂ ਨੂੰ ਔਖਾ ਸੀ ਜੀ, ਪਹਿਲਾਂ ਤੁਰ ਕੇ ਜਾਂਦੇ ਗੱਡੇ ਗੁੱਡਿਆਂ ਤੇ, ਪਹਿਲਾਂ ਛੱਡ ਕੇ ਆਉਂਦੇ ਗੱਡੀਆਂ ਤੇ, ਛੱਡ ਕੇ ਆਉਂਦੇ,
2: ਸਮਾਂ ਬਹੁਤ ਵੇਸਟ ਹੁੰਦਾ ਸੀ ਬੱਚਿਆਂ ਦਾ।
0: ਹਾਂ ਬਹੁਤ ਹੁੰਦਾ ਸੀ ਜੀ, ਸਾਂਗੀ ਹੁੰਦੀ ਸੀ, ਹੁਣ ਵਧੀਆ ਜੀ, ਠੀਕ ਆ, ਵਧੀਆ ਹੁਣ ਤਾਂ ਕਰਮ ਸਿੰਧੀ ਹੋ ਗਈ ਸਾਰਾ।
2: ਹਾਂਜੀ, ਬਹੁਤ ਸ਼ੁਕਰੀਆ ਜੀ ਫੋਨ ਕਾਲ ਕਰਨ ਦੇ ਲਈ।
0: ਧੰਨਵਾਦ ਜੀ, ਧੰਨਵਾਦ
2: ਜੀ। ਤੇ ਖਤ ਸ਼ਾਮਿਲ ਕਰ ਲੈਂਦੇ ਹਾਂ ਜੀ। ਅਗਲਾ ਖਤ ਸਾਡੇ ਕੋਲ ਆਇਆ ਮਿਰਜ਼ਾਪੁਰ ਕੁਰਸ਼ੇਤਰ ਤੋਂ, ਜਸਪਾਲ ਧਿਮਾਨ, ਸ਼੍ਰੀਮਤੀ ਕ੍ਰਿਸ਼ਨਾ ਧਿਮਾਨ ਤੇ ਸਾਰੀ ਧਿਮਾਨ ਫੈਮਿਲੀ ਇਸ ਖਤ ਨੂੰ ਭੇਜ ਰਹੀ ਹੈ। ਸਭ ਤੋਂ ਪਹਿਲਾਂ ਇਹਨਾਂ ਨੇ ਨਮਸਕਾਰ ਬੁਲਾਈ ਹੈ।
1: ਨਮਸਕਾਰ ਜੀ।
2: ਕਹਿੰਦੇ ਹੈਲੋ ਫਰਮਾਇਸ਼ ਪ੍ਰੋਗਰਾਮ ਸ਼ੁੱਕਰਵਾਰ ਨੂੰ ਵਟਸਐਪ ਦੇ ਆਧਾਰ ਤੇ ਕੀਤਾ ਗਿਆ ਤੇ ਕਰ ਦਿਆ ਕਰੋ ਕਹਿੰਦੇ, ਕਿਉਂਕਿ ਜਿੰਨਾ ਕਹਿੰਦੇ ਸੁਣਨ ਵਾਲਿਆਂ ਨੇ ਫੋਨ ਨਹੀਂ ਲੱਗਦਾ ਤਾਂ ਘੱਟੋ ਘੱਟ ਕਹਿੰਦੇ ਹਫ਼ਤੇ 'ਚ ਇੱਕ ਵਾਰ ਉਹਨਾਂ ਦਾ ਨਾਮ ਹੈ ਜਿਹੜਾ ਉਹ ਜ਼ਰੂਰ ਸ਼ਾਮਿਲ ਹੋ ਜਾਏ।
1: ਹਾਂ ਦੇਖੋ, ਨਾਂ ਦੀ ਖਾਤਰ ਕੀ ਪਾਪੜ ਵੇਲਦੇ ਹੈ ਨਾ, ਐਂ ਨਾ ਕਰੋ ਬਈ। ਅਸੀਂ ਉਹ ਜਿਹੜਾ ਪ੍ਰੋਗਰਾਮ ਇੱਕ ਦਿਨ ਖਤਾਂ ਅਤੇ ਇੱਕ ਦਿਨ ਫੋਨ 'ਤੇ ਜਿਹੜਾ ਵੀ ਅਸੀਂ ਉਹ ਚੇਂਜ ਕੀਤਾ ਹੋਇਆ ਨਾ, ਉਹ ਅਸੀਂ ਬਹੁਤ ਸੋਚ ਸਮਝ ਕੇ ਚੇਂਜ ਕੀਤਾ ਹੋਇਆ, ਤਾਂ ਕਿ ਜੇ ਇੱਕ ਦਿਨ ਫੋਨ ਇਨ ਪ੍ਰੋਗਰਾਮ ਚੱਲਦੇ ਸਾਰਾ ਦਿਨ ਫੋਨ ਹੀ ਨਾ ਚੱਲੇ ਜਾਣ, ਵਿੱਚ ਦੀ ਇੱਕ ਖਾਤਾ ਵਾਲਾ ਆ ਜਾਏ, ਜਾਂ ਜਿਹਦੇ ਖਤ ਪੜ੍ਹੀ ਜਾਂ ਉਹਦੇ ਖਾਤੀ ਨਾ ਪੜ੍ਹੀ ਜਾਈਏ, ਵਿੱਚ ਫੋਨ ਆ ਜਾਣ। ਅਸੀਂ ਥੋੜ੍ਹਾ ਜਿਹਾ ਉਹਨੂੰ ਸ਼ਡਿਊਲ ਬਣਾਇਆ ਹੋਇਆ, ਅਤੇ ਕੋਈ ਗੱਲ ਨਹੀਂ, ਜਦੋਂ ਅਗਲਾ ਪ੍ਰੋਗਰਾਮ ਆਉਂਦਾ ਹੈ ਜਾਂ ਉਦੋਂ ਤੁਸੀਂ ਆਪਦੀ ਜਿਹੜੀ ਖੁਆਇਸ਼ ਪੂਰੀ ਕਰ ਲਿਆ ਕਰੋ, ਅਤੇ ਨਿੱਕੀ ਨਿੱਕੀ ਗੱਲ 'ਤੇ ਨਾ ਬਈ ਚੇਂਜ ਕਰਨ ਨੂੰ ਕਿਹਾ ਕਰੋ, ਸਾਨੂੰ ਇੰਨਾ ਸੌਖਾ ਨਹੀਂ ਹੈਗਾ ਚੇਂਜ ਕਰਨਾ
2: ਜੀ। ਅਤੇ ਕਹਿੰਦੇ ਜਿਨ ਲਿਸਨਰਸ ਕੇ ਫੋਨ ਨਹੀਂ ਲੱਗਤੇ, ਕਮ ਸੇ ਕਮ ਸਪਤਾਹ ਮੇਂ ਇੱਕ ਵਾਰ ਉਨਕੇ ਨਾਮ ਕੇ ਸਾਥ ਉਨਕੀ ਫਿਲਮੇ ਇਸਕਾ ਗਾਣਾ ਵੀ ਬਜਾ ਦਿਆ ਕਰੋ। ਇੱਕ ਬੇਨਤੀ ਔਰ ਵੀ ਹੈ, ਕਹਿੰਦੇ ਸੁਬਹ ਜੋ ਯੁਵਾਓਂ ਕੇ ਲੀਏ ਪ੍ਰੋਗਰਾਮ ਹੋਤਾ ਹੈ, ਪ੍ਰਸ਼ਨ ਪੂਛੇ ਜਾਤੇ ਹੈ, ਕਿਸੀ ਵੀ ਪ੍ਰੋਗਰਾਮ ਮੇਂ ਏਕ ਪ੍ਰਸ਼ਨ ਪੂਛਾ ਜਾਏ ਔਰ ਉਸਕਾ ਜਵਾਬ ਸਹੀ ਹੋਗਾ, ਸਹੀ ਹੋਗਾ ਉਸਕੇ ਨਾਮ ਬੋਲੇ ਜਾਏ, ਤਾਂ ਕਿ ਸਭੀ ਸ਼ਰੋਤਾ ਭਾਗ ਲੈ ਸਕੇ ਔਰ ਉਨਕੀ ਮਾਂ ਕੀ ਇੱਛਾ ਵੀ ਪੂਰੀ ਹੋ ਸਕੇ।
1: ਹਾਂ,
2: ਔਰ ਗਿਆਨ ਵੀ ਪ੍ਰਾਪਤ ਹੋ ਸਭੀ ਹੋ ਸਕੇ। ਬਾਕੀ ਸਭ ਪ੍ਰੋਗਰਾਮ ਠੀਕ ਚੱਲ ਰਹੇ ਹੈ, ਸਭੀ ਅਨਾਊਂਸਰ ਬੜੇ ਲਗਨ ਸੇ ਪ੍ਰੋਗਰਾਮ ਤਿਆਰ ਕਰਤੇ ਹੈ, ਹਮਾਰੇ ਕੋ ਸੁਣਤੇ ਹੈ, ਧੰਨਵਾਦ ਜੀ।
1: ਹਾਂ, ਹਮ ਵੀ ਇਨਕੋ ਬੇਨਤੀ ਕਰਤੇ ਹੈ ਕਿ ਜਿਸ ਦਿਨ ਖਤੋਂ ਕਾ ਪ੍ਰੋਗਰਾਮ ਹੋਤਾ ਉਸ ਦਿਨ ਆਪਣੇ ਖਤ ਡਾਲੇ ਔਰ ਜਿਸ ਦਿਨ ਫੋਨੋ ਕਾ ਪ੍ਰੋਗਰਾਮ ਉਸ ਦਿਨ ਫੋਨ ਕਰੇ
2: ਜੀ। ਸਾਨੂੰ ਇਹ ਗੱਲ ਸਮਝ ਨਹੀਂ ਆਈ ਕਿ ਇਹ ਕੀ ਲਿਖਿਆ ਤੁਸੀਂ ਵੀ ਉਨਕੀ ਮਾਂ ਕੀ ਇੱਛਾ ਪੂਰੀ ਹੋ ਸਕੇ।
1: ਨਹੀਂ, ਬੱਚਿਆਂ ਦੀਆਂ ਮਾਵਾਂ ਦੀਆਂ ਇੱਛਾ ਹੁੰਦੀਆਂ ਕਿ ਸਾਡਾ ਬੱਚਾ ਆਵੇ, ਹੈ ਨਾ, ਕੋਈ ਏਦਾਂ ਦੀ ਗੱਲ ਹੋਊਗੀ।
2: ਹਾਂ, ਉਹ ਕੁਐਸਚਨ ਆਨਸਰ ਵਾਲੇ ਦੇ ਵਿੱਚ ਠੀਕ ਹੈ, ਠੀਕ ਹੈ, ਹਾਂਜੀ ਹਾਂ।
1: ਖਤ ਲਿਖਣ ਲਈ ਬਹੁਤ ਬਹੁਤ ਧੰਨਵਾਦ ਜੀ
2: ਜੀ।
1: ਫੋਨ ਕਾਲ ਲੈ ਲਈਏ,
2: ਅਗਲਾ ਫੋਨ ਕਾਲ ਆਈ ਹੈ ਜੀ। ਹੈਲੋ,
3: ਹੈਲੋ,
2: ਹਾਂਜੀ, ਸਵਾਗਤ ਹੈ ਜੀ, ਆਪਣਾ ਨਾਮ ਦੱਸ ਦਿਓ।
3: ਸਤਿ ਸ੍ਰੀ ਅਕਾਲ ਮੈਡਮ ਜੀ।
2: ਜੀ ਸਤਿ ਸ੍ਰੀ ਅਕਾਲ ਬਾਈ ਜੀ,
3: ਸੁਖਵਿੰਦਰ ਸਿੰਘ ਜੈਤੋ ਤੋਂ ਬੋਲਦੇ ਮੈਡਮ ਜੀ।
2: ਜੀ ਸੁਖਵਿੰਦਰ ਜੀ,
3: ਹਾਂਜੀ ਮੈਡਮ ਜੀ, ਬਰਾੜ ਸਾਹਿਬ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ,
3: ਸਤਿ ਸ੍ਰੀ ਅਕਾਲ ਜੀ, ਪਹਿਲੀ ਵਾਰ ਕਾਲ ਲੱਗਿਆ ਤੁਹਾਡੇ ਇਸ ਪ੍ਰੋਗਰਾਮ ਸਰੋਤਾਵਾਂ ਚ।
1: ਬਸ ਫਿਰ ਅੱਜ ਲੱਡੂ ਵੰਡ ਦਿਓ, ਫਿਰ ਦੇਖੀ ਜਾਊ।
3: ਲੱਡੂ ਤੁਸੀਂ ਤਾਂ ਦੂਰ ਬੈਠੇ ਸਾਡੇ ਤੋਂ ਅਜੇ।
1: ਹਾਂ, ਤੋਂ ਲੱਡੂ ਦਾ ਨਾਂ ਲੈ ਕੇ ਮੂੰਹ ਭਰ ਜਾਂਦਾ, ਇਹ ਕਰੋ ਤੁਸੀਂ ਉੱਥੇ ਵੰਡੋਗੇ, ਸਮਝ ਲਓ। ਹਾਂਜੀ
3: ਹਾਂਜੀ, ਆਪਣਾ ਪ੍ਰੋਗਰਾਮ ਬਹੁਤ ਵਧੀਆ ਜਾਣ ਕੇ ਚੱਲ ਰਹੇ
1: ਜੀ।

0: ਹਾਂਜੀ, ਮੈਂ ਨਾ ਜੀ ਕਾਫੀ ਟਾਈਮ ਤੋਂ ਰੇਡੀਓ ਦੇ ਨਾਲ ਜੁੜਿਆ ਹੋਇਆ ਜੀ, ਤੇ ਰੇਡੀਓ ਮਕੈਨਿਕ ਹੀ ਹੈਗਾ, ਰੇਡੀਓ ਦਾ ਕੰਮ ਕਰ ਰਿਹਾ। ਲੋਕ ਜਾਣੇ ਕਿ ਜਿਵੇਂ ਆਪਣੇ ਬਠਿੰਡੇ ਦੇ ਪ੍ਰੋਗਰਾਮ ਆ ਰਹੇ, ਚੰਗੇ ਪ੍ਰੋਗਰਾਮ ਆਪਾਂ ਦੇ ਰਹੇ ਹਾਂ।
1: ਹਾਂਜੀ ਹਾਂਜੀ,
0: ਉਸ ਨਾਲ ਪਤਾ ਕੀ ਹੋ ਰਿਹਾ, ਜਿਹੜੇ ਨਵੀਂ ਜਨਰੇਸ਼ਨ ਆਈ ਉਹ ਰੇਡੀਓ ਨਾਲ ਜੁੜ ਰਹੀ ਹੈ ਜੀ, ਕਾਫੀ ਜਾਣੇ ਕੇ ਸੁਣਨਾ ਹੁਣ ਪਸੰਦ ਕਰ ਰਹੇ। ਰੇਡੀਓ ਦੇ ਇੱਕ ਤਾਂ ਰੇਡੀਓ ਬਿਲਕੁਲ ਖਤਮ ਹੋ ਚੁੱਕਿਆ ਹੈਗਾ ਜੀ,
1: ਤੁਹਾਡਾ ਵੀ ਰੇਡੀਓ, ਤੁਹਾਡਾ ਵੀ ਯੋਗਦਾਨ ਆ ਜੀ ਇਹਦੇ ਵਿੱਚ।
0: ਹਾਂਜੀ ਹਾਂਜੀ, ਦਰਅਸਲ ਹੁਣ ਲੋਕਾਂ ਦੀ ਕਾਫੀ ਜਾਗਰਤੀ ਹੈ ਜੀ ਆਪਣੇ ਪ੍ਰੋਗਰਾਮ ਜੇ ਸੁਣ ਕੇ ਨਾ, ਜਿਵੇਂ ਕੁਛ ਕੁ ਟਾਈਮ ਤੋਂ ਕੋਈ 4-5 ਸਾਲ ਤੋਂ ਕਾਫੀ ਜ਼ਿਆਦਾ ਸਾਡੇ ਕੋਲ ਵਧੀਆ ਜੀ ਕੰਮ ਦੇ, ਰਿਪੇਅਰ ਵੀ ਵਧੀਆ, ਲੋਕ ਰੇਡੀਓ ਬਾਰੇ ਜਾਣ ਕੇ ਗੱਲ ਵੀ ਕਰ ਰਹੇ ਹੈ।
1: ਮਤਲਬ ਅਸੀਂ ਇਹ ਕਹਿ ਸਕਦੇ ਵੀ ਤੁਹਾਡੇ ਕੋਲ ਜੇ ਰਸ਼ ਵੱਧ ਰਿਹਾ ਇਹਦਾ ਮਤਲਬ ਰੇਡੀਓ ਦੀ ਲਿਸਨਿੰਗ ਵੱਧ ਰਹੀ ਹੈ, ਬਹੁਤ ਵਧੀਆ ਗੱਲ ਆ। ਬਾਕੀ ਪਤਾ ਕੀ ਹੈ ਜੀ, ਇਹ ਥੋੜੇ ਸਮੇਂ ਲਈ ਕਈ ਵਾਰੀ ਲੋਕ ਇੱਧਰ ਉੱਧਰ ਹੋ ਜਾਂਦੇ ਆ, ਪਰ ਜਿਹੜੀਆਂ ਅਸਲ ਚੀਜ਼ਾਂ ਹੁੰਦੀਆਂ ਜਿਹਨਾਂ ਦਾ ਕੋਈ ਵਜੂਦ ਹੁੰਦਾ ਉਹ ਕਾਇਮ ਖੜੀਆਂ ਰਹਿੰਦੀਆਂ, ਅਤੇ ਦੁਬਾਰਾ ਮੁੜ ਮੁੜ ਕੇ ਫਿਰ ਉਹਨਾਂ ਦਾ ਸਮਾਂ ਆਉਂਦਾ। ਕਿਉਂਕਿ ਰੇਡੀਓ ਸੁਣਨ ਦੇ 3 ਫਾਇਦੇ ਨੇ ਜੀ, ਜਿਹੜੇ ਮੈਂ ਸ਼ਾਇਦ ਤੁਹਾਨੂੰ ਗਿਣਾ ਦਿਆਂ, ਸਾਰੇ ਸਰੋਤੇ ਵੀ ਸੁਣ ਸਕਦੇ ਆ। ਰੇਡੀਓ ਪਹਿਲੇ ਨੰਬਰ 'ਤੇ ਸਾਡਾ ਸਮਾਂ ਨਹੀਂ ਖਾਂਦਾ, ਅਸੀਂ ਕੰਮ ਕਰਦੇ ਕਰਦੇ ਨਾਲ ਰੇਡੀਓ ਸੁਣ ਸਕਦੇ ਹਾਂ, ਠੀਕ ਹੈ। ਦੂਜੇ ਨੰਬਰ 'ਤੇ ਰੇਡੀਓ ਸਾਡੀਆਂ ਅੱਖਾਂ ਨਹੀਂ ਖਾਂਦਾ, ਅਤੇ ਨਾ ਇਹ ਕੰਨ ਖਾਵੇ, ਕਿਉਂਕਿ ਅਸੀਂ ਬਹੁਤ ਸੋਚ ਸਮਝ ਕੇ ਜਿਹੜੇ ਇੱਥੇ ਪ੍ਰੋਗਰਾਮ ਪੇਸ਼ ਕਰਦੇ ਹਾਂ, ਉਹਨਾਂ ਦੀ ਕੁਆਲਿਟੀ ਹੈ ਜਿਹੜੀ, ਬਹੁਤ ਸੋਚ ਸਮਝ ਕੇ ਕਿੰਨੀ ਆਵਾਜ਼ ਰੱਖਣੀ ਹੈ, ਕਿੰਨੀ ਨਹੀਂ ਰੱਖਣੀ, ਕਿੰਨਾ ਲੈਵਲ ਰੱਖਣਾ, ਕਿੰਨਾ ਨਹੀਂ ਰੱਖਣਾ, ਤਾਂ ਕੰਨਾਂ ਦਾ ਵੀ ਅਸੀਂ ਖਿਆਲ ਰੱਖਦੇ ਹੋਏ ਰੇਡੀਓ ਦੇ ਪ੍ਰੋਗਰਾਮ, ਸ਼ਬਦਾਵਲੀ ਦਾ ਵੀ ਧਿਆਨ ਰੱਖਦੇ। ਔਰ ਤੀਜੀ ਗੱਲ ਜਿਹੜੀ ਮੈਂ ਗੁਰਦੀਪ ਵਾਲੀ ਕਹਿਣ ਲੱਗਿਆ ਸੀ, ਕਰੈਕਟਰ ਨਹੀਂ ਖਾਂਦਾ ਰੇਡੀਓ, ਜਿਹੜਾ ਤੁਹਾਡਾ ਕਰੈਕਟਰ ਨਹੀਂ ਖਾਂਦਾ, ਬਹੁਤ ਸੋਚ ਸਮਝ ਕੇ ਗੱਲ ਕਹੀ ਜਾਂਦੀ ਹੈ, ਔਰ ਗਾਣੇ ਵੀ ਇੱਦਾਂ ਦੇ ਪੇਸ਼ ਕੀਤੇ ਜਾਂਦੇ ਜਿਹੜੇ ਪ੍ਰੋਗਰਾਮ ਜਿਹੜੇ ਪਰਿਵਾਰ 'ਚ ਬਹਿ ਕੇ ਸੁਣ ਸਕਣ। ਇਸ ਕਰਕੇ ਇਹ ਸਮਾਂ ਆਉਣਾ ਹੀ ਸੀਗਾ ਔਰ ਆਊਗਾ, ਅੱਗੇ ਵੱਧ ਕੇ ਹੋਰ ਆਊਗਾ।
2: ਤੇ ਆਪਾਂ ਫੋਨ ਜਦੋਂ ਬੱਚੇ ਦੇਖਦੇ ਆ, ਆਪਾਂ ਖਿਆਲ ਕਰਦੇ ਹਾਂ ਵੀ ਕੀ ਦੇਖ ਰਹੇ ਆ ਕੀ ਨਹੀਂ ਦੇਖ ਰਹੇ, ਤੇ ਰੇਡੀਓ ਤੁਸੀਂ ਬਿਨਾਂ ਝਿਜਕ ਤੋਂ ਬਿਨਾਂ ਖਿਆਲ ਕੀਤੇ ਬੱਚੇ ਕੋਲ ਲਾ ਦਿਓ, ਤਾਂ ਕੋਈ ਇਸ ਤਰ੍ਹਾਂ ਦਾ ਸਟੱਫ ਸਾਡੇ ਵੱਲੋਂ ਨਹੀਂ ਜਾਂਦਾ।
0: ਹਾਂਜੀ ਬਿਲਕੁਲ ਸਹੀ ਗੱਲ ਹੈ। ਇੱਕ ਸਰ ਜੀ ਛੋਟੀ ਜਿਹੀ ਫਰਮਾਇਸ਼ ਸੀਗੀ,
1: ਹਾਂਜੀ,
0: ਪੰਜਾਬੀ ਦੀਆਂ 2 ਫਿਲਮੀ ਗਾਇਕਾਂ ਵਾ ਜਿਵੇਂ ਦਿਲਰਾਜ ਕੌਰ ਤੇ ਮੀਨੂ ਪਰਸ਼ੋਤਮ
1: ਜੀ,
0: ਉਹਨਾਂ ਦੀ ਹਿਸਟਰੀ ਬਾਰੇ ਦੱਸੋ ਨਾ ਸਰ ਜੀ। ਅਸੀਂ ਜਾਣੇ ਕਿ ਹੈ ਤਾਂ ਅਸੀਂ ਵੀ ਬੱਚੇ ਹੁੰਦੇ ਜਦੋਂ ਗਾਉਂਦੇ ਸੀਗੇ ਉਹ।
1: ਨਹੀਂ ਤੁਹਾਡੀ ਗੱਲ ਅਸੀਂ ਜਿਹੜੀ ਫਰਮਾਇਸ਼ ਹੈ ਨੋਟ ਕਰ ਲੈਂਦੇ ਹਾਂ, ਅਤੇ 2 ਕੁ ਮਹੀਨੇ ਇੰਤਜ਼ਾਰ ਕਰਨਾ ਪਊ ਪਹਿਲਾਂ। ਆਪਣੇ ਕੋਲ ਕਾਫੀ ਲੰਬੀ ਲਿਸਟ ਹੈ ਜਿਹੜੇ ਪ੍ਰੋਗਰਾਮ ਆਪਾਂ ਤਿਆਰ ਕਰੀ ਬੈਠੇ ਹਾਂ।
2: ਦਿਲਰਾਜ ਕੌਰ ਤੇ ਅਸੀਂ ਸਾਂਝਾ ਜਿਹਾ ਪ੍ਰੋਗਰਾਮ ਇੱਕ ਪੇਸ਼ ਕੀਤਾ ਸੀਗਾ ਪਿਛਲੇ ਦਿਨਾਂ 'ਚ, ਤੇ ਕੱਲਿਆਂ ਤੇ ਤੁਸੀਂ ਚਾਹੁੰਦੇ ਹੋ ਤਾਂ ਕੱਲਿਆਂ ਤੇ ਕਰ ਦਾਂਗੇ।
0: ਹਾਂਜੀ ਗੁਰਦੀਪ ਮੈਡਮ, ਅੱਜ ਮੇਰੇ ਵਾਸਤੇ ਨਾ ਲੱਕੀ ਦਿਨ ਆਈ, ਤੁਹਾਨੂੰ ਇੱਕ ਗੱਲ ਦੱਸਦਾ ਜੀ।
1: ਠੀਕ ਹੈ ਜੀ।
0: ਲੱਕੀ ਦਿਨ ਇਹ ਅੱਜ ਤੁਸੀਂ ਜਾਣੇ ਕਿ ਮੈਨੇ ਜਦੋਂ ਫੋਨ ਤੁਹਾਨੂੰ ਲਾਇਆ,
1: ਹਾਂਜੀ
0: ਮੈਡਮ ਕਿਰਨਪਾਲ, ਮੈਂ ਤਰਸ ਗਿਆ ਸੀ ਉਹਨਾਂ ਨਾਲ ਗੱਲ ਕਰਨ ਨੂੰ। ਮੈਡਮ ਅੱਗੇ ਗਾਂ ਜਦੋਂ ਮੈਡਮ ਨੇ ਗੱਲ ਕੀਤੀ, ਮੈਡਮ ਗੁਰਦੀਪ ਗਿੱਲ ਬਰਾੜ ਸਾਹਿਬ ਜੀ, ਅੱਜ ਤਾਂ ਮੈਂ ਕਹਿੰਦਾ ਬਹੁਤ ਹੀ ਲੱਕੀ ਦਿਨ ਆਈ ਮੇਰੇ ਲਈ। ਸਰ ਜਾਣੇ
2: ਬਹੁਤ ਸ਼ੁਕਰੀਆ, ਸਾਨੂੰ ਵੀ ਬਹੁਤ ਵਧੀਆ ਲੱਗਦਾ ਨਾ ਜੀ।
1: ਹਾਂਜੀ,
0: ਮਨ ਦੇ ਵਿੱਚ ਜਾਣੇ ਕਿ ਗੱਲ ਹੁੰਦੀ, ਜਾਣੇ ਆਪਾਂ ਦੇਖੋ ਫੇਸ ਟੂ ਫੇਸ ਨਹੀਂ ਮਿਲੇ, ਪਰ ਆਪਾਂ ਨੂੰ ਕਿੱਡੀ ਜਾਣੇ ਕਿ ਇੱਕ ਦੂਜੇ ਦੀ ਉਹ ਹੈਗੀ ਹੈ ਜੀ, ਤੁਹਾਡੇ ਮੈਂ ਸੁਪਨ ਦੇ ਵਾਰ ਚ ਸੁਣਦਾ ਰਿਹਾ ਤੁਹਾਨੂੰ।
1: ਹਾਂਜੀ ਹਾਂਜੀ,
0: ਮੈਡਮ ਜੀ ਨੂੰ, ਗੁਰਦੀਪ ਗਿੱਲ ਜੀ ਨੂੰ
2: ਜੀ ਜੀ,
0: ਤੇ ਬਹੁਤ ਹੀ ਵਧੀਆ ਇੰਟਰਵਿਊ ਹੈਗੀ ਜੀ, ਇੱਕ ਹੰਗਾਰਾ ਭਰਨ ਦਾ ਜਿਹੜਾ ਸਟਾਈਲ ਇਹਨਾਂ ਦਾ ਬਹੁਤ ਹੀ ਵਧੀਆ, ਨਿੱਕੀ ਨਿੱਕੀ ਗੱਲ ਇਹਨਾਂ ਦੀ ਜਾਣੇ ਕਿ ਬਹੁਤ ਵਧੀਆ ਲੱਗਦੀ ਹੈ ਜੀ।
2: ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ, ਤੁਸੀਂ ਸੁਣਦੇ ਹੋ ਇੰਨੇ ਪਿਆਰ ਨਾਲ ਪ੍ਰੋਗਰਾਮ, ਤਾਂ ਅਸੀਂ ਵੀ ਵਧੀਆ ਕਰ ਲੈਣੇ ਆ ਫਿਰ।
0: ਹਾਂਜੀ ਹਾਂਜੀ, ਨਹੀਂ ਮੈਡਮ ਜੀ ਤੁਸੀਂ ਬਹੁਤ ਸਿਰਾ ਲਾਉਣੇ ਜੀ, ਬਹੁਤ ਹੀ ਵਧੀਆ
2: ਜੀ, ਬਹੁਤ ਪ੍ਰੋਗਰਾਮ
1: ਕਰ। ਬਸ ਤੁਸੀਂ ਵੀ ਸਿਰਾ ਲਾਈ ਜਾਓ ਇੱਥੇ, ਜਿਹੜਾ ਆਉਂਦਾ ਰੇਡੀਓ ਠੀਕ ਕਰ ਕਰਕੇ ਨਾ, ਫਟਾਫਟ ਛੇਤੀ ਠੀਕ ਕਰ ਦਿਆ ਕਰੋ, ਬੜਾ ਸਮਾਂ ਨਾ ਲਾਇਆ ਕਰੋ।
2: ਬੜਾ ਵਧੀਆ ਲੱਗਦਾ ਤੁਹਾਡੀ ਹੌਸਲਾ ਅਫਜਾਈ, ਬਹੁਤ ਸ਼ੁਕਰੀਆ ਜੀ ਫੋਨ ਕਾਲ
0: ਕਰਨ ਦੇ
2: ਜੀ। ਅਗਲਾ ਖਤ ਸਾਡੇ ਕੋਲ ਆਇਆ ਜੀ ਤੁੰਗ ਵਾਲੀ ਜ਼ਿਲ੍ਹਾ ਬਠਿੰਡਾ ਤੋਂ, ਖਤ ਲਿਖ ਰਹੇ ਆ, ਕਹਿੰਦੇ ਆਪ ਜੀ ਪ੍ਰੋਗਰਾਮ ਬਹੁਤ ਸੋਹਣੇ ਲੱਗਦੇ ਆ ਤੁਹਾਡੇ ਪ੍ਰੋਗਰਾਮ, ਸਾਰੇ ਹੀ ਪ੍ਰੋਗਰਾਮ ਤੁਹਾਡੇ ਸਿਰਾਂ ਨੇ। ਇੱਕ ਛੋਟੀ ਜਿਹੀ ਬੇਨਤੀ ਹੈ ਕਿ ਪਹਿਲਾਂ ਮੰਡੀਆਂ ਦੇ ਭਾਅ ਸੁਣਾਏ ਜਾਂਦੇ ਸੀ ਕਿਸਾਨ ਵਾਣੀ ਪ੍ਰੋਗਰਾਮ ਦੇ ਵਿੱਚ, ਤਾਂ ਬੇਨਤੀ ਹੈ ਕਿ ਦੁਬਾਰਾ ਹਫ਼ਤੇ ਦੇ ਵਿੱਚ ਇੱਕ ਦਿਨ ਜ਼ਰੂਰ ਮੰਡੀਆਂ ਦੇ ਭਾਅ ਦੱਸਿਆ ਕਰੋ।
1: ਹਾਂ ਅਸੀਂ ਮਤਲਬ ਇਹ ਜਿਹੜੀ ਗੱਲ ਹੈ, ਸਾਡੇ ਕੁਲਦੀਪ ਕੌਰ ਜੀ ਜਿਹੜੇ ਇਹ ਦੇਖਦੇ ਨੇ, ਅਤੇ ਅਸੀਂ ਉਹਨਾਂ ਤੱਕ ਤੁਹਾਡੀ ਗੱਲ ਪਹੁੰਚਾਵਾਂਗੇ। ਕਾਫੀ ਸਰੋਤਿਆਂ ਨੇ ਇਸ ਗੱਲ ਦੀ ਫਰਮਾਇਸ਼ ਕੀਤੀ ਕਿ ਮੰਡੀਆਂ ਦੇ ਭਾਅ ਸੁਣਾਏ ਜਾਣ, ਅਸੀਂ ਇਸ ਗੱਲ 'ਤੇ ਗੌਰ ਕਰਾਂਗੇ ਜੀ। ਹਾਂਜੀ
2: ਜੀ, ਸ਼ੁਕਰੀਆ ਜੀ ਖਤ ਭੇਜਣ ਦੇ ਲਈ। 0164-242-3031 ਨੰਬਰ ਡਾਇਲ ਹੋਇਆ। ਹੈਲੋ ਜੀ, ਸਵਾਗਤ ਹੈ ਜੀ, ਕੌਣ ਬੋਲ ਰਹੇ ਹੋ? ਹਾਂਜੀ ਹੈਲੋ, ਤੁਹਾਡਾ ਫੋਨ ਮਿਲ ਗਿਆ ਜੀ, ਤੁਹਾਡੀ ਆਵਾਜ਼ ਸੁਣਾਈ ਦੇ ਰਹੀ ਹੈ ਸਾਨੂੰ, ਬੋਲੋ ਕੀ ਕਹਿਣਾ ਚਾਹੁੰਦੇ ਹੋ? ਲੱਗਦਾ ਜੀ ਕਿਸੇ ਤਕਨੀਕੀ ਕਾਰਨ ਕਰਕੇ ਉਹਨਾਂ ਕੋਲ ਸਾਡੀ ਆਵਾਜ਼ ਜਿਹੜੀ ਨਹੀਂ ਜਾ ਰਹੀ, ਤਾਂ ਆਪਾਂ ਖਤ ਸ਼ਾਮਿਲ ਕਰ ਲੈਂਦੇ ਹਾਂ।
1: ਕਿਸੇ ਹੋਰ ਪਾਸੇ ਧਿਆਨ ਹੋ ਗਿਆ ਉਹਨਾਂ ਦਾ। ਹੈਲੋ, ਚਲੋ ਕੱਟ ਦਿਓ ਜੀ ਫੋਨ, ਕੋਈ ਗੱਲ ਨਹੀਂ। ਹੈਲੋ,
2: ਖਤ ਸਾਡੇ ਕੋਲ ਆਇਆ ਜੀ, ਕੀਰਤੀ ਵਰਮਾ, ਪ੍ਰਿਯਾਂਸ਼ੀ ਵਰਮਾ, ਸਿਦਕ ਵਰਮਾ, ਦਿਵਿਆਂਸ਼ ਵਰਮਾ, ਡਾਕਟਰ

0: ਮਦਨ ਲਾਲ ਵਰਮਾ, ਪਿੰਡ ਬੁਰਜ, ਹਨੂੰਮਾਨਗੜ੍ਹ, ਨੇੜੇ ਮੰਡੀ ਅਰਨੀ ਵਾਲਾ, ਜ਼ਿਲ੍ਹਾ ਫਾਜ਼ਿਲਕਾ ਤੋਂ ਇਹ ਖਤ ਸਾਡੇ ਕੋਲ ਆਇਆ। ਕਹਿੰਦੇ ਨੇ, ਕਹਿੰਦੇ ਐਤਵਾਰ ਨੂੰ ਪੈਗਾਮ ਗੁਰਦੀਪ ਗਿੱਲ ਤੇ ਸੰਦੀਪ ਜੀ ਨੇ ਬਹੁਤ ਵਧੀਆ ਪੇਸ਼ ਕੀਤਾ, ਪੈਗਾਮ ਦੀ ਦਿਲੋਂ ਤਾਰੀਫ ਕਰਦੇ ਹਾਂ। ਮੈਡਮ ਜੀ, ਇੰਨੀ ਖੂਬਸੂਰਤ ਪੇਸ਼ਕਾਰੀ ਲਈ ਤੁਹਾਡਾ ਧੰਨਵਾਦ, ਪਰ ਸ਼ਿਕਾਇਤ ਕਿ ਮੈਡਮ ਗੁਰਦੀਪ ਗਿੱਲ, ਤੁਸੀਂ ਸਾਡੇ ਪੈਗਾਮ ਸ਼ਾਮਿਲ ਨਹੀਂ ਕੀਤਾ, ਜਦਕਿ ਤੁਸੀਂ ਰੀਡ ਵੀ ਮੈਸੇਜ ਕਰ ਲਿਆ ਸੀ, ਰਿਕਾਰਡ ਕਰਨ ਤੋਂ ਪਹਿਲਾਂ ਹੀ ਮੈਸੇਜ ਭੇਜਿਆ ਸੀ, ਫਿਰ ਵੀ ਸ਼ਾਮਿਲ ਕੀਤਾ, ਜੋ ਕਿ ਨਾਰਾਜ਼ਗੀ, ਸਾਡੀ ਨਾਰਾਜ਼ਗੀ, ਕੋਈ ਨਾਰਾਜ਼ਗੀ ਹੈ ਕਹਿੰਦੇ ਸਾਡੇ ਨਾਲ ਸਿਸਟਰ ਜੀ, ਅਤੇ ਕਹਿੰਦੇ ਪਰ ਬਹੁਤ ਹੀ ਆਨੰਦ ਆਇਆ ਪ੍ਰੋਗਰਾਮ ਪੈਗਾਮ ਸੁਣ ਕੇ, ਪ੍ਰੋਗਰਾਮ ਪਿੰਡਾਂ ਵਾਲੇ 'ਤੇ ਆਧਾਰਿਤ ਸੁਣਿਆ ਪ੍ਰੋਗਰਾਮ, ਕਹਿੰਦੇ ਡਾਇਰੈਕਟਰ ਸਾਹਿਬ ਜੀ ਨੂੰ ਦਿਲੋਂ ਵਧਾਈ ਇੰਨੀ ਖੂਬਸੂਰਤ ਪੇਸ਼ਕਾਰੀ ਦੇ ਲਈ। ਅਤੇ ਅੱਗੇ ਲਿਖਦੇ ਆ, ਕਹਿੰਦੇ ਬਾਕੀ ਆਪ ਜੀ ਦੇ ਕੇਂਦਰ ਤੋਂ ਸਾਰੇ ਹੀ ਪ੍ਰੋਗਰਾਮ ਬਹੁਤ ਖੂਬਸੂਰਤ ਅਤੇ ਜਾਣਕਾਰੀ ਭਰਪੂਰ ਹੁੰਦੇ ਨੇ, ਮਨੋਰੰਜਨ ਵਾਲੇ ਹੁੰਦੇ ਨੇ, ਇਸ ਲਈ ਸਮੂਹ ਆਕਾਸ਼ਵਾਣੀ ਬਠਿੰਡਾ ਦੀ ਪੂਰੀ ਟੀਮ ਨੂੰ ਦਿਲੋਂ ਦੁਆਵਾਂ, ਦਿਲੋਂ ਤਾਰੀਫ ਕਰਦੇ ਹਾਂ। ਪਰਮਾਤਮਾ ਸਦਾ ਚੜ੍ਹਦੀ ਕਲਾ ਦੇ ਵਿੱਚ ਰੱਖਣ। ਪਿਛਲੇ ਦਿਨੀ ਮਿਸ ਪੂਜਾ ਅਤੇ ਮਨਮੋਹਨ ਵਾਰਿਸ ਤੇ ਆਧਾਰਿਤ ਪ੍ਰੋਗਰਾਮ ਸੁਣਿਆ, ਬਹੁਤ ਹੀ ਵਧੀਆ ਲੱਗਿਆ, ਤਾਂ ਪਹਿਲੀ ਗੱਲ ਦਾ ਜਵਾਬ ਮੈਂ ਦੇ ਦਿੰਦੀ ਹਾਂ ਜੀ।
1: ਹਾਂ, ਬਾਕੀ ਤਾਂ ਤਾਰੀਫ ਹੀ ਹੈ
0: ਜੀ। ਅਤੇ ਪਹਿਲਾ ਜਿਹੜਾ ਤੁਸੀਂ ਕਿਹਾ ਕਿ ਤੁਹਾਡਾ ਜਿਹੜਾ ਪੈਗਾਮ ਸ਼ਾਮਿਲ ਕਰ ਲਿਆ ਸੀ ਪਰ ਤੁਹਾਡਾ ਨਾਮ ਨਹੀਂ ਬੋਲਿਆ ਗਿਆ, ਉਸਦੇ ਲਈ ਮੈਂ ਦਿਲੋਂ ਮਾਫ਼ੀ ਚਾਹੁੰਦੀ ਹਾਂ। ਕਿਸੇ ਗਲਤੀ ਕਾਰਨ, ਕਿਸੇ ਤਕਨੀਕੀ ਗਲਤੀ ਕਾਰਨ ਮੇਰੇ ਤੋਂ ਸ਼ਾਇਦ ਨਾਮ ਕੱਟਿਆ ਗਿਆ ਹੋਣਾ, ਪਰ ਮੈਨੂੰ ਯਾਦ ਹੈ ਤੁਹਾਡਾ ਮੈਂ ਪੈਗਾਮ ਸ਼ਾਮਿਲ ਕੀਤਾ ਸੀ, ਉਸਦੇ ਲਈ ਮਾਫ਼ੀ ਚਾਹੁੰਦੀ ਹਾਂ। ਅਗਲੇ ਪੈਗਾਮ ਦੇ ਵਿੱਚ ਮੈਂ ਵਿਸ਼ੇਸ਼ ਤੌਰ 'ਤੇ ਪਹਿਲ ਦੇ ਆਧਾਰ 'ਤੇ ਤੁਹਾਡਾ ਜਿਹੜਾ ਪੈਗਾਮ ਸ਼ਾਮਿਲ ਕਰੂੰਗੀ ਇਸ ਸਜ਼ਾ ਦੇ ਲਈ।
1: ਹਾਂ, ਅੱਜ ਜਿਹੜਾ ਤੁਸੀਂ ਪ੍ਰੋਗਰਾਮ ਰਿਕਾਰਡ ਕਰਨਾ ਉਹਦੇ 'ਚ ਪਹਿਲਾ ਜਿਹੜਾ ਹੈਗਾ ਖਾਤੇ ਹੀ ਲੈ ਲਿਓ,
0: ਪੈਗਾਮ ਤੁਸੀਂ ਭੇਜਿਓ ਅੱਜ, ਤੁਹਾਡਾ ਪੈਗਾਮ ਜਿਹੜਾ ਜ਼ਰੂਰ ਸ਼ਾਮਿਲ ਕੀਤਾ ਜਾਊਗਾ।
1: ਫੋਨ ਕਾਲ ਲੈ ਲਈਏ ਜੀ। ਹੈਲੋ
0: ਜੀ, ਹੈਲੋ ਹੈਲੋ। ਸਮਾਂ ਦੋਸਤੋ 1:08 ਹੋ ਚੁੱਕਿਆ, ਫਟਾਫਟ ਬੋਲੋ, ਲਾਸਟ ਕਾਲ ਹੈ ਜੀ। ਹੈਲੋ
2: ਜੀ, ਨਮਸਤੇ
0: ਜੀ। ਨਮਸਤੇ ਜੀ, ਆਪਣਾ ਨਾਮ ਦੱਸ ਦਿਓ ਫਟਾਫਟ
2: ਜੀ। ਪ੍ਰੇਮ ਸਿੰਘ ਸਿਸੋਦੀਆ ਬੋਲ ਰਿਹਾ ਹਾਂ, ਗ੍ਰਾਮ ਬਛੋੜਾ, ਤਹਿਸੀਲ ਨਾਗਦਾ, ਜ਼ਿਲ੍ਹਾ ਉਜੈਨ ਸੇ
1: ਜੀ। ਬੋਲੀਏ।
2: ਹਾਂ ਸਰ, ਮੈਂ ਕਾਰਜਕ੍ਰਮ ਬਠਿੰਡਾ ਸੁਣਤਾ ਰਹਿਤਾ ਹੂੰ, ਫੋਨ ਇਨ ਪ੍ਰੋਗਰਾਮ ਮੈਂ ਪਾਰਟੀਸਿਪੇਟ ਵੀ ਕਰਤਾ ਹੂੰ
1: ਜੀ
2: ਜੀ। ਔਰ ਆਪਣੀ ਫਰਮਾਇਸ਼ ਤੇ ਗਾਨਾ ਵੀ ਬਜਾਤਾ ਹੂੰ, ਔਰ ਬਹੁਤ ਹੀ ਅੱਛੇ ਅੱਛੇ ਮਤਲਬ ਵਹਾਂ ਸੇ ਕਾਰਜਕ੍ਰਮ ਸੁਣਨੇ ਕੋ ਮਿਲਤੇ ਹੈ ਹਮੇ
1: ਜੀ।
2: ਹਾਂ ਜੀ, ਔਰ ਆਪਕੋ ਬਤਾਉਂ ਜੈਸੇ ਕਿਰਨ ਜੀ ਹੁਏ, ਜਗਤਾਰ ਸਿੰਘ ਜੀ ਹੁਏ, ਇਨਸੇ ਬਾਤਚੀਤ ਵੀ ਹੋਤੀ ਰਹਿਤੀ ਹੈ, ਕਾਰਜਕ੍ਰਮ ਮੇ ਹਮਾਰੇ ਬਹੁਤ ਹੀ ਅੱਛੇ ਮਤਲਬ ਅਨਾਉਂਸਰ ਹੈ ਔਰ ਬੜਾ ਅੱਛਾ ਕਾਰਜਕ੍ਰਮ ਲਗਤਾ ਹੈ।
1: ਠੀਕ ਹੈ ਸਰ, ਧੰਨਵਾਦ ਜੀ। ਹਮ ਫੋਨ ਕਾਲ ਆਗੇ ਜਾਰੀ ਨਹੀਂ ਰੱਖ ਸਕਤੇ, ਟਾਈਮ ਹਮਾਰਾ ਖਤਮ ਹੋ ਰਹਾ ਹੈ ਜੀ, ਧੰਨਵਾਦ ਫੋਨ ਕਰਨੇ ਕੇ ਲੀਏ
2: ਜੀ।
0: ਜੀ ਸ਼ੁਕਰੀਆ ਜੀ। ਸਮਾਂ 1:09 ਹੋ ਚੁੱਕਿਆ, ਪ੍ਰੋਗਰਾਮ ਨੂੰ ਅਸੀਂ ਸੰਪੂਰਨ ਕਰਦੇ ਹਾਂ। ਮੈਨੂੰ ਗੁਰਦੀਪ ਨੂੰ
1: ਤੇ ਮੈਨੂੰ ਸਤਪਾਲ ਬਰਾੜ ਨੂੰ ਦਿਓ ਆਗਿਆ।
0: ਖੁਸ਼ ਰਹੋ, ਤੰਦਰੁਸਤ ਰਹੋ, ਰੱਬ ਰਾਖਾ। ਹੁਣੇ ਤੁਸੀਂ ਸੁਣ ਰਹੇ ਸੀ ਸਰੋਤਾ ਮੰਚ, ਆਕਾਸ਼ਵਾਣੀ FM ਬਠਿੰਡਾ 101.1 ਮੈਗਾਹਰਟਜ਼। ਸੁਣਦੇ ਹਾਂ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਇਹਨਾਂ ਖਬਰਾਂ ਦੇ ਲਈ ਚੰਦ ਪਲ ਕਰਾਂਗੇ ਇੰਤਜ਼ਾਰ।

ਬੂਟੇ ਲਾਉਣ ਅਤੇ ਸੰਭਾਲ ਨਾਲ ਸੰਬੰਧਿਤ ਸਰਗਰਮੀਆਂ 'ਚ ਹਿੱਸੇਦਾਰੀ ਲੈਣ ਦਾ ਸੱਦਾ ਦਿੱਤਾ। ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲੁਧਿਆਣਾ 'ਚ 9 ਕੁੜੀਆਂ ਦੇ ਲਾਪਤਾ ਹੋਣ ਦੀਆਂ ਰਿਪੋਰਟਾਂ ਦਾ ਆਪਣੇ ਪੱਧਰ 'ਤੇ ਨੋਟਿਸ ਲਿਆ ਏ ਅਤੇ ਜਾਂਚ ਦੇ ਵੇਰਵੇ ਸਮੇਤ ਰਿਪੋਰਟ ਤਲਬ ਕੀਤੀ ਏ। ਚੇਅਰਪਰਸਨ ਰਾਜਲਾਲੀ ਗਿੱਲ ਦੀ ਅਗਵਾਈ ਵਾਲੇ ਕਮਿਸ਼ਨ ਨੇ ਇੱਕ ਹੁਕਮ ਵਿੱਚ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ 8 ਜੂਨ ਤੱਕ ਇਸ ਸੰਬੰਧ ਵਿੱਚ ਰਿਪੋਰਟ ਪੇਸ਼ ਕਰਨ ਲਈ ਕਿਹਾ ਏ। ਅੰਮ੍ਰਿਤਸਰ ਪਠਾਨਕੋਟ ਰਾਸ਼ਟਰੀ ਹਾਈਵੇ ਉੱਤੇ ਅੱਜ ਸਵੇਰੇ ਮਾਤਾ ਵੈਸ਼ਨੋ ਦੇਵੀ ਤੋਂ ਸ਼ਰਧਾਲੂਆਂ ਨੂੰ ਵਾਪਸ ਲੈ ਕੇ ਪਰਤ ਰਿਹਾ 4-ਪਹੀਆ ਵਾਹਨ ਬਟਾਲਾ ਨੇੜੇ ਉਦੋਵਾਲ ਅੱਡੇ ਉੱਤੇ ਹਾਦਸਾ ਗ੍ਰਸਤ ਹੋ ਗਿਆ। ਗੁਰਦਾਸਪੁਰ ਤੋਂ ਸਾਡੇ ਪੱਤਰਕਾਰ ਨੇ ਦੱਸਿਆ ਹੈ ਕਿ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਉਦੋਵਾਲ ਅੱਡੇ ਉੱਤੇ ਇੱਕ ਟਿੱਪਰ ਅਚਾਨਕ ਪੱਕੀ ਸੜਕ ਤੋਂ ਕੱਚੇ ਪਾਸੇ ਵਾਲੇ ਉੱਤਰ ਗਿਆ ਅਤੇ ਪਿੱਛੋਂ ਆ ਰਿਹਾ ਟੈਂਪੂ ਟਰੈਵਲਰ ਇਸ ਟਿੱਪਰ ਨਾਲ ਜਾ ਟਕਰਾਇਆ। ਹਾਦਸੇ ਦੌਰਾਨ 2 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 14 ਸ਼ਰਧਾਲੂ ਜ਼ਖਮੀ ਹੋ ਗਏ ਨੇ। ਸਾਰੇ ਸ਼ਰਧਾਲੂ ਮਾਨਸਾ ਇਲਾਕੇ ਦੇ ਦੱਸੇ ਜਾ ਰਹੇ ਨੇ। ਪੰਜਾਬ ਪੁਲਿਸ ਨੇ ਇੱਕ ਦਿਨ ਪਹਿਲਾਂ ਵਿਦੇਸ਼ 'ਚ ਰਹਿੰਦੇ ਅੱਤਵਾਦੀ ਦੇ 2 ਸਾਥੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਲਗਭਗ 2.5 ਕਿਲੋ RDX ਆਧਾਰਿਤ IED ਬਰਾਮਦ ਕੀਤਾ ਸੀ। ਇਸ ਸੰਬੰਧ ਵਿੱਚ 4 ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਦੇ ਕਬਜ਼ੇ ਵਿੱਚੋਂ 5 ਪਿਸਤੌਲ, 1 ਕਿਲੋ ਤੋਂ ਵੱਧ ਹੈਰੋਇਨ ਅਤੇ ਨਸ਼ਾ ਤਸਕਰੀ ਨਾਲ ਸੰਬੰਧਿਤ 5 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਪੁਲਿਸ ਸੂਤਰਾਂ ਮੁਤਾਬਕ ਇਹਨਾਂ 4 ਵਿੱਚੋਂ 1 ਮੁਲਜ਼ਮ ਅਫਗਾਨਿਸਤਾਨ ਦਾ ਨਾਗਰਿਕ ਹੈ। ਇਹਨਾਂ ਦੇ ਨਾਲ 2 ਨਾਬਾਲਗਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਦੋਵੇਂ ਮਾਮਲੇ ਮੋਹਾਲੀ ਅਤੇ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਨਾਲ ਸੰਬੰਧਿਤ ਨੇ। ਇਸੇ ਦੌਰਾਨ ਕੱਲ੍ਹ ਮੋਹਾਲੀ ਤੋਂ ਅੰਮ੍ਰਿਤਸਰ ਦੇ 3 ਨੌਜਵਾਨਾਂ ਕੋਲੋਂ ਬਰਾਮਦ ਕੀਤਾ ਗਿਆ RDX ਨਾਲ ਲੱਦਿਆ IED ਸੂਬੇ ਦੇ ਬੰਬ ਨਿਰੋਧਕ ਦਸਤੇ ਨੇ ਨਕਾਰਾ ਕਰ ਦਿੱਤਾ ਹੈ। ਦੋਵਾਂ ਮਾਮਲਿਆਂ 'ਚ ਅਗਲੇਰੀ ਜਾਂਚ ਜਾਰੀ ਹੈ। ਪੰਜਾਬ ਦੇ ਸੰਯੁਕਤ ਡਾਇਰੈਕਟਰ ਖੇਤੀਬਾੜੀ ਡਾਕਟਰ ਨਰਿੰਦਰ ਸਿੰਘ ਬੈਨੀਪਾਲ ਨੇ ਜ਼ਿਲ੍ਹਾ ਬਠਿੰਡਾ ਦਾ ਦੌਰਾ ਕੀਤਾ ਅਤੇ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਤੋਂ ਇਲਾਵਾ ਬਲਾਕ ਖੇਤੀਬਾੜੀ ਅਫਸਰਾਂ, ਖੇਤੀਬਾੜੀ ਵਿਕਾਸ ਅਫਸਰਾਂ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ 'ਚ ਡਾਕਟਰ ਬੈਨੀਪਾਲ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ 1500 ਰੁਪਏ ਪ੍ਰਤੀ ਏਕੜ ਹੌਸਲਾ ਅਫਜ਼ਾਈ ਰਾਸ਼ੀ ਦਿੱਤੀ ਜਾ ਰਹੀ ਹੈ, ਜਿਸ ਲਈ ਕਿਸਾਨਾਂ ਵੱਲੋਂ ਸਿੱਧੀ ਬਿਜਾਈ ਸੰਬੰਧੀ ਆਨਲਾਈਨ ਪੋਰਟਲ ਉੱਤੇ ਰਜਿਸਟ੍ਰੇਸ਼ਨ ਜ਼ਰੂਰੀ ਹੈ। ਉਹਨਾਂ ਦੱਸਿਆ ਕਿ ਮੱਕੀ ਬੀਜਣ ਵਾਲੇ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ 17,500 ਰੁਪਏ ਪ੍ਰਤੀ ਹੈਕਟੇਅਰ ਹੌਸਲਾ ਅਫਜ਼ਾਈ ਰਾਸ਼ੀ ਦਿੱਤੀ ਜਾਵੇਗੀ। ਇਹ ਹੌਸਲਾ ਵਧਾਓ ਰਕਮ ਸਿਰਫ ਉਹਨਾਂ ਕਿਸਾਨਾਂ ਨੂੰ ਦਿੱਤੀ ਜਾਏਗੀ ਜਿਨ੍ਹਾਂ ਨੇ ਝੋਨੇ ਦੇ ਬਦਲ ਵਜੋਂ ਮੱਕੀ ਦੀ ਕਾਸ਼ਤ ਕੀਤੀ ਹੋਏਗੀ। ਪੰਜਾਬ ਦੇ ਖੁਰਾਕ ਕਮਿਸ਼ਨਰ ਬਾਲਮਕੰਦ ਸ਼ਰਮਾ ਨੇ ਅੱਜ ਵੱਖ ਵੱਖ ਅਧਿਕਾਰੀਆਂ ਨਾਲ ਆਨਲਾਈਨ ਮੀਟਿੰਗ ਕੀਤੀ। ਮੀਟਿੰਗ ਦੌਰਾਨ ਸ਼੍ਰੀ ਸ਼ਰਮਾ ਨੇ ਕਿਹਾ ਕਿ ਆਂਗਣਵਾੜੀ ਸੈਕਟਰਾਂ ਅਤੇ ਸਕੂਲਾਂ 'ਚ ਮੌਸਮੀ ਸਬਜ਼ੀਆਂ ਲਗਾਈਆਂ ਜਾਣ ਤਾਂ ਜੋ ਬੱਚਿਆਂ ਨੂੰ ਸਾਫ਼ ਸੁਥਰਾ ਭੋਜਨ ਮੁਹੱਈਆ ਕਰਵਾਇਆ ਜਾਵੇ। ਖੁਰਾਕ ਕਮਿਸ਼ਨਰ ਨੇ ਕਿਹਾ ਕਿ ਬੱਚਿਆਂ ਦੀ ਸਿਹਤ ਪੋਸ਼ਣ ਅਤੇ ਭੋਜਨ ਸੁਰੱਖਿਆ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਪੰਜਾਬ ਦੇ ਸੁਤੰਤਰਤਾ ਸੈਨਾਨੀ, ਬਾਗਬਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮਹਿੰਦਰ ਭਗਤ ਨੇ ਕੱਲ੍ਹ ਜਲੰਧਰ ਦੇ ਭਾਰਗੋ ਕੈਂਪ 'ਚ ਰਾਸ਼ਨ ਡਿਪੂਆਂ ਤੋਂ ਲੋੜਵੰਦ ਪਰਿਵਾਰਾਂ ਨੂੰ ਮੇਰੀ ਰਸੋਈ ਯੋਜਨਾ ਤਹਿਤ ਰਾਸ਼ਨ ਕਿੱਟਾਂ ਵੰਡੀਆਂ। ਉਹਨਾਂ ਦੱਸਿਆ ਕਿ ਹਰ 3 ਮਹੀਨਿਆਂ ਬਾਅਦ ਇਹ ਕਿੱਟਾਂ ਵੰਡੀਆਂ ਜਾਇਆ ਕਰਨਗੀਆਂ। ਇਹਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।

ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਿਕ ਠੀਕ 1:15 ਤੇ 39 ਸਕਿੰਟ ਹੋ ਰਹੇ ਨੇ। ਵੇਲਾ ਹੋ ਰਿਹਾ ਤੁਹਾਡੇ ਫਰਮਾਇਸ਼ੀ ਗੀਤਾਂ ਤੇ ਆਧਾਰਿਤ ਪ੍ਰੋਗਰਾਮ ਹੈਲੋ ਫਰਮਾਇਸ਼ ਦਾ। ਸੁਣਦੇ ਹਾਂ ਪ੍ਰੋਗਰਾਮ ਹੈਲੋ ਫਰਮਾਇਸ਼।

Quiero un pad. ਤੁਹਾਡੇ ਨਾਲ ਜੀ ਪ੍ਰੋਗਰਾਮ ਲੈ ਕੇ ਹੈਲੋ ਫਰਮਾਇਸ਼ ਸਿਫਿਕ ਸਟਾਂਟ 2 4331 ਨੰਬਰ ਡਾਇਲ ਕਰ

ਤੇ ਪਹੁੰਚ ਜਾਣਾ ਕਿਰਨ ਪਾਲ ਦੇ ਕੋਲ। ਜੀ ਹਾਂ, ਆਪਣੀ ਪਸੰਦ ਦਾ ਹਿੰਦੀ ਫਿਲਮਾਂ ਦੇ ਵਿੱਚੋਂ ਕੋਈ ਵੀ ਗੀਤ ਲੈ ਕੇ। ਤਦ ਤੱਕ ਮੈਂ ਸੁਣਾ ਰਹੀ ਹਾਂ ਤੁਹਾਨੂੰ ਇੱਕ ਪਿਆਰਾ ਜਿਹਾ, ਖੂਬਸੂਰਤ ਜਿਹਾ, ਆਪਣੀ ਪਸੰਦ ਦਾ ਗੀਤ।

0: ਤੁਹਾਨੂੰ ਬਹੁਤ ਜ਼ਿਆਦਾ ਕਰਦਾ ਹੈ। ਸੋ ਤੁਸੀਂ ਵੀ ਓਨਾ ਹੀ ਕਰਦੇ ਹੋ ਨਾ। ਇਸ ਦਾ ਸਬੂਤ ਹੈ ਜੀ ਸਿਫਰ 164-22-4331 ਨੰਬਰ ਡਾਇਲ ਹੋ ਚੁੱਕਾ ਹੈ ਤੇ ਕੌਣ ਪਹੁੰਚੇ ਨੇ ਉਹਨਾਂ ਤੋਂ ਪੁੱਛਦੇ ਹਾਂ। ਹੈਲੋ,
1: ਹਾਂਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਗੁਰਮੇਲ ਸਿੰਘ, ਪਿੰਡ ਸ਼ੇਰਪੁਰ ਸੋਢੀਆਂ ਨੇੜੇ ਧੂਰੀ ਜੀ।
0: ਜੀ ਗੁਰਮੇਲ ਸਿੰਘ ਜੀ, ਸਵਾਗਤ ਹੈ ਜੀ ਆਪ ਜੀ ਦਾ।
1: ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।
0: ਠੀਕ ਠਾਕ ਹੋ?
1: ਬਹੁਤ ਵਧੀਆ ਜੀ, ਤੁਸੀਂ ਦੱਸੋ ਜੀ ਆਪਣਾ।
0: ਚੜ੍ਹਦੀ ਕਲਾ ਜੀ, ਗੀਤ ਕਿਹੜਾ?
1: ਚੜ੍ਹਦੀ ਕਲਾ ਚਾਹੀਦੀ ਹੈ, ਗੀਤ ਗਦਰ ਫਿਲਮ ਸੁਣਾ ਦੋ ਜੀ।
0: ਕੀ ਬਾਤ ਹੈ, ਇਸ ਤੋਂ ਵੀ ਚੜ੍ਹਦੀ ਕਲਾ।
1: ਹਾਂਜੀ ਹਾਂਜੀ ਹਾਂਜੀ, ਬਹੁਤ ਵਧੀਆ ਜੀ।
0: ਸੁਣੋ ਆਪਣੀ ਪਸੰਦ ਦਾ ਗੀਤ, ਫੋਨ ਕਰਨ ਲਈ ਸ਼ੁਕਰੀਆ।
1: ਬਹੁਤ ਬਹੁਤ ਸ਼ੁਕਰੀਆ ਜੀ।

0: ਨਾ ਬੀਬੋ ਕੀ ਹਾਲ ਹੈ?
1: ਨੀ ਮੇਰਾ ਤਾਂ ਬਬਲੀ ਇਹ ਹਾਲ ਹੈ, ਬਹੁਤ ਵਧੀਆ।
0: ਬੀਬੋ ਮੈਂ ਇੱਕ ਨਵਾਂ ਕਾਰੋਬਾਰ ਸ਼ੁਰੂ ਕੀਤਾ।
1: ਬਾਰੀ ਵਧਾਈਆਂ, ਕੁੜੇ ਕਾਰੋਬਾਰ ਕੀ ਹੈ?
0: ਮੈਂ ਘਰੇਲੂ ਸਬਜ਼ੀਆਂ ਦਾ ਅਚਾਰ ਬਣਾਉਂਦੀ ਹਾਂ।
1: ਨੀ ਇਹ ਤਾਂ ਭਾਈ ਬਾਲਾ ਹੀ ਵਧੀਆ ਹੋ ਗਿਆ। ਨੀ ਪਰ ਲੋਕਾਂ ਤੱਕ ਆਪਣੀ ਗੱਲ ਪਹੁੰਚਾਏਗੀ ਕਿਵੇਂ?
2: ਉਹ ਭਾਈ ਇਹਦੇ ਚ ਪਰੇਸ਼ਾਨੀ ਦੀ ਕੋਈ ਗੱਲ ਨੀ। ਆਕਾਸ਼ਵਾਣੀ FM

0: ਦਾ ਹੈਗਾ ਆਪਣੀ ਸਾਰਿਆਂ ਦੀ ਮਦਦ ਵਾਸਤੇ।
1: ਆਕਾਸ਼ਵਾਣੀ ਐਫਐਮ ਬਠਿੰਡਾ।
0: ਉਹ ਭਾਈ ਰੇਡੀਓ ਦੇ ਜ਼ਰੀਏ ਤੁਸੀਂ ਆਪਣੇ ਵਿਗਿਆਪਨ ਦੇ ਕੇ ਬਹੁਤ ਸਾਰੇ ਲੋਕਾਂ ਤੱਕ ਆਪਣੀ ਗੱਲ ਪਹੁੰਚਾ ਸਕਦੇ ਹੋ।
1: ਪਰ ਰੇਡੀਓ ਤੇ ਵਿਗਿਆਪਨ ਦੇਣਾ ਮਹਿੰਗਾ ਤਾਂ ਹੋਵੇਗਾ।
0: ਇਹ ਤਾਂ ਭਾਈ ਦੂਜੇ ਹੋਰ ਸਾਧਨਾਂ ਤੋਂ ਬਹੁਤ ਹੀ ਕਿਫਾਇਤੀ ਤੇ ਘੱਟ ਰੇਟ ਦੇ ਹੈ।
1: ਅੱਛਾ, ਤੇ ਕਰਨਾ ਕੀ ਪਏਗਾ?
0: ਇਹ ਤਾਂ ਭਾਈ ਬਹੁਤ ਸੌਖਾ ਹੈ। 78 379 63 306 ਨੰਬਰ ਡਾਇਲ ਕਰੋ। ਉੱਥੋਂ ਆਕਾਸ਼ਵਾਣੀ ਐਫਐਮ ਬਠਿੰਡਾ ਦੀ ਕਮਰਸ਼ੀਅਲ ਟੀਮ ਤੁਹਾਨੂੰ ਦਿਖਾਏਗੀ ਸਹੀ ਰਸਤਾ। ਵਧੇਰੇ ਜਾਣਕਾਰੀ ਲਈ ਈਮੇਲ ਕਰੋ AIRFM.BTI@gmail.com।
2: ਜੀ ਸਰੋਤਿਓ, ਤੁਸੀਂ ਆਨੰਦ ਮਾਣ ਰਹੇ ਹੋ ਜੀ ਕਿਰਨ ਪਾਲ ਦੇ ਨਾਲ ਪ੍ਰੋਗਰਾਮ ਹੈਲੋ ਫਰਮਾਇਸ਼ ਦਾ। ਸਿਫਰ 1 64 42 34 31 ਨੰਬਰ ਡਾਇਲ ਹੋ ਚੁੱਕਿਆ ਜੀ। ਹੈਲੋ
3: ਹੈਲੋ, ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਮਾਨਜੋ, ਕੌਣ ਬੋਲ ਰਹੇ ਹੋ?
3: ਲਿਆਕਤ ਅਲੀ ਬੋਲਦਾ ਜੀ, ਪਿੰਡ ਝੇੜੀ, ਤਹਿਸੀਲ ਖਰੜ ਤੇ ਜ਼ਿਲ੍ਹਾ ਸਹਿਜਾਦਾ ਅਜੀਤ ਸਿੰਘ ਨਗਰ
2: ਜੀ। ਅਲੀ ਸਾਹਿਬ, ਸਵਾਗਤ ਹੈ ਜੀ ਆਪ ਜੀ ਦਾ।
3: ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ।
2: ਜੀ, ਗੀਤ ਕਿਹੜਾ ਹੋ ਜੀ ਅੱਜ?
3: ਗੀਤ ਜੀ ਮਰਹੂਮ ਫਨਕਾਰ ਜਗਜੀਤ ਸਿੰਘ ਜੀ ਦੀ ਆਵਾਜ਼ ਹੈ ਜੀ।
2: ਜੀ,
3: ਫਿਲਮ ਦਾ ਨਾਮ ਹੈ ਜੀ ਪਿੰਜਰ।
2: ਪਿੰਜਰ
3: ਤੇ ਇੱਕ ਗੀਤ ਦੇ ਬੋਲ ਨੇ ਜੀ, ਹੱਥ ਛੂਟੇ ਵੀ ਤੋ ਰਿਸ਼ਤੇ ਨਹੀਂ ਛੂਟਾ ਕਰਕੇ।
2: ਕਿਆ ਬਾਤ ਹੈ, ਕਿਆ ਬਾਤ ਹੈ, ਬੜਾ ਖੂਬਸੂਰਤ ਜਿਹਾ ਗੀਤ। ਨਜ਼ਰ ਕਰ ਰਹੇ ਆਪ ਜੀ ਦੀ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
3: ਸ਼ੁਕਰੀਆ ਜੀ, ਧੰਨਵਾਦ ਜੀ।

0: ਸਰੋਤਿਓ, ਆਕਾਸ਼ਵਾਣੀ ਐਫ ਐਮ ਬਠਿੰਡਾ ਤੋਂ ਹਰ ਸ਼ਨੀਵਾਰ ਸਵੇਰੇ 10:30 ਵਜੇ ਤੁਸੀਂ ਸੁਣਦੇ ਹੋ ਅਦਬੀ ਪ੍ਰੋਗਰਾਮ ਸੁਖਨ ਦੇ ਵਾਰਿਸ, ਤੇ ਇਸ ਵਾਰ ਮਿਤੀ 6 ਜੂਨ ਦਿਨ ਸ਼ਨੀਵਾਰ ਨੂੰ ਤੁਹਾਡੀ ਮੁਲਾਕਾਤ ਕਰਵਾਵਾਂਗੇ ਉੱਘੇ ਗੀਤਕਾਰ ਅਤੇ ਨਾਵਲਕਾਰ ਹੰਸ ਸਿੰਘ ਸੋਹੀ ਹੋਰਾਂ ਦੇ ਨਾਲ।
1: ਬੋਲੀ ਜਾਂ ਬੋਲੀ ਸਾਡੇ ਨਾਲ ਨਾ ਵਸਦਾ ਰਹਿ ਅੱਖੀਆਂ ਦੇ ਕੋਲ ਵੇ, ਮਾਰੀ ਜਾ ਭਾਵੇਂ ਸਾਨੂੰ ਠੋਕਰਾਂ, ਮਿਸ਼ਰੀ ਤੂੰ ਮਿੱਠੇ ਤੇਰੇ ਬੋਲ ਵੇ, ਮਿਸ਼ਰੀ ਤੂੰ ਮਿੱਠੇ ਤੇਰੇ ਬੋਲ ਵੇ।
0: ਸੋ ਸੁਣਨਾ ਨਾ ਭੁੱਲਣਾ ਇਹ ਮੁਲਾਕਾਤ ਪ੍ਰੋਗਰਾਮ ਸੁਖਨ ਦੇ ਵਾਰਸ ਦੇ ਤਹਿਤ ਮਿਤੀ 6 ਜੂਨ ਦਿਨ ਸ਼ਨੀਵਾਰ ਸਵੇਰੇ 10:30 ਵਜੇ।
2: ਜੀ ਸਰੋਤਿਓ, ਤੁਸੀਂ ਆਨੰਦ ਮਾਣ ਰਹੇ ਹੋ ਜੀ ਕਿਰਨ ਪਾਲ ਦੇ ਨਾਲ, ਪ੍ਰੋਗਰਾਮ ਚੱਲ ਰਿਹਾ ਹੈਲੋ ਫਰਮਾਇਸ਼ ਸਟੂਡੀਓ ਦੀ ਕੜੀ। ਵਕਤ ਦੱਸ ਰਹੀ ਜੀ 1:33 ਮਿੰਟ ਤੇ 33 ਸਕਿੰਟ। ਅਗਲੇ ਸਰੋਤੇ ਮੇਰੇ ਨਾਲ ਜੁੜੇ ਨੇ ਜੀ, ਕੌਣ ਪਹੁੰਚੇ ਨੇ ਆਪਾਂ ਉਹਨਾਂ ਤੋਂ ਪੁੱਛਦੇ ਹਾਂ। ਹੈਲੋ,
3: ਸਤਿ ਸ਼੍ਰੀ ਅਕਾਲ ਮੈਡਮ ਜੀ।
2: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਹੋ?
3: ਬਿੱਟੂ ਟੇਲਰ ਬੋਲਦਾ ਜੀ, ਮੋਗਾ ਜ਼ਿਲ੍ਹੇ ਤੋਂ, ਪਿੰਡ ਬਾਹਲਾ ਕਲਾਂ ਤੋਂ।
2: ਬਿੱਟੂ ਜੀ ਸਵਾਗਤ ਆਪ ਜੀ ਦਾ।
3: ਧੰਨਵਾਦ ਜੀ।
2: ਠੀਕ ਠਾਕ ਹੋ?
3: ਵਧੀਆ ਵਧੀਆ। ਤੁਸੀਂ ਮੈਡਮ ਜੀ ਕਾਫੀ ਦਿਨਾਂ ਬਾਅਦ ਆਏ ਹੋ।
2: ਨਹੀਂ ਜੀ ਨਹੀਂ, ਮੈਂ ਕਾਫੀ ਦਿਨਾਂ ਬਾਅਦ ਨਹੀਂ, ਤੁਹਾਡਾ ਫੋਨ ਕਾਫੀ ਦਿਨਾਂ ਬਾਅਦ ਲੱਗਿਆ
3: ਹੋਊਗਾ।
2: ਗੀਤ ਕਿਹੜਾ ਹੋ ਜਾਏ?
3: ਗੀਤ ਜੀ ਮਰਤੇ ਦਮ ਤੱਕ ਫਿਲਮ ਦਾ ਟਾਈਟਲ ਸੌਂਗ ਲਾ ਦੋ ਜੀ।
2: ਠੀਕ ਹੈ ਜੀ, ਲਗਾ ਤਾਂ ਸਮਝੋ, ਸੁਣੋ
3: ਪ੍ਰੋਗਰਾਮ, ਤੁਹਾਡੇ ਪੇਸ਼ਕਾਰੀ ਬਹੁਤ ਵਧੀਆ।
2: ਫੋਨ ਕਰਨ ਲਈ ਤੁਹਾਡਾ ਵੀ ਸ਼ੁਕਰੀਆ ਜੀ, ਸ਼ੁਕਰੀਆ।

0: সেকেন্ড আকাশবাণী এফএম বঠিন্ডাতে জুড়ে রহো জি কিরণ পালে না আগলি কল কিনা দি আইয়া এ তো আপা উনা দে পুছ দিয়া হ্যালো
1: কিরণ পাল জি ਤੁਹਾਨੂੰ ਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਾਨਜੋ ਕੌਣ ਬੋਲ ਰਹੇ ਹੋ
1: ਭੈਣ ਜੀ ਮੈਂ ਪਾਲਮਪੁਰ ਜ਼ਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼ ਤੋਂ ਜਗਦੀਸ਼ ਰਾਏ ਗਰਗ ਬੋਲਦਾ
0: ਜੀ ਗਰਗ ਸਾਹਿਬ ਮਾਨਸਾ ਐਡਰੈਸ ਬਦਲ
1: ਮਾਨਸਾ ਅੱਜ ਕੱਲ੍ਹ ਪਾਲਮਪੁਰ ਆਏ ਹੋਏ
0: ਜੀ ਜੀ ਜੀ ਜੀ ਗੀਤ ਕਿਹੜਾ ਹੋ ਜੇ
1: ਗੀਤ ਭੈਣ ਜੀ ਫਿਲਮ ਹੈ ਮਹਿਬੂਬ ਕੀ ਭੈਣ ਜੀ ਔਰ ਲਤਾ ਜੀ ਦਾ ਗਾਇਆ ਗੀਤ ਹੈ ਆਪਣੇ ਜ਼ਮਾਨੇ ਦਾ ਬੇਹੱਦ ਮਕਬੂਲ ਗੀਤ ਜਾਣੇ ਕਿਉਂ ਲੋਕ ਮੁਹੱਬਤ ਕੀਆ ਕਰਤੇ
0: ਜੀ ਸੁਣੋ ਜੀ ਤੁਹਾਡੇ ਜ਼ਮਾਨੇ ਦਾ ਇਹ ਖੂਬਸੂਰਤ ਗੀਤ ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ

0: ਆਕਾਸ਼ਵਾਣੀ ਐਫਐਮ ਬਠਿੰਡਾ ਦੇ ਰਵ ਵਰਗੇ ਸਰੋਤਿਆਂ ਨੂੰ ਦੱਸ ਦਈਏ ਕਿ ਮਿਤੀ 6 ਜੂਨ ਦਿਨ ਸ਼ਨੀਵਾਰ ਸ਼ਾਮ 7:45 ਦੀ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੀ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਹਿੰਦੀ ਫਿਲਮੀ ਅਦਾਕਾਰ ਅਨਿਲ ਕਪੂਰ ਦੀ ਜ਼ਿੰਦਗੀ ਦੇ ਬਾਰੇ। ਪ੍ਰੋਗਰਾਮ ਦੀ ਵਾਚਕ ਅਤੇ ਸੰਪਾਦਨ ਕਮਲ ਸਿੱਧੂ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ। ਸੋ ਸੁਣਨਾ ਨਾ ਭੁੱਲਣਾ 6 ਜੂਨ ਸ਼ਾਮ 7:45 ਦੇ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੀ।
1: ਤੁਸੀਂ ਆਨੰਦ ਮਾਣ ਰਹੇ ਹੋ ਕਿਰਨ ਪਾਲ ਦੇ ਨਾਲ ਪ੍ਰੋਗਰਾਮ ਹੈਲੋ ਫਰਮਾਇਸ਼ ਦਾ। ਸਟੂਡੀਓ ਦੀ ਕੜੀ ਵਕਤ ਦੱਸ ਰਹੀ ਹੈ ਜੀ 1:40 ਤੇ 54

ਜੀ ਬਿਲਕੁਲ ਜੀ, ਜਿਨ੍ਹਾਂ ਨੂੰ ਜਿਨ੍ਹਾਂ ਦੀਆਂ ਯਾਦਾਂ ਆ ਰਹੀਆਂ ਨੇ, ਯਾਦਾਂ ਵਾਲੀਆਂ ਜਿਹੜੇ ਹੈਗੇ ਆ ਉਹ ਮੈਂ ਕਹਿੰਦੀ ਹਾਂ ਕਿ ਨਜ਼ਦੀਕ ਆਉਣ ਇੱਕ ਦੂਸਰੇ ਦੇ, ਜਾਂ ਫਿਰ ਜੇ ਕਹੀਏ ਤਾਂ ਯਾਦਾਂ ਵੀ ਇੱਕ ਖੂਬਸੂਰਤ ਗਹਿਣੇ ਜੀ। ਸੋ ਇਸ ਯਾਦ ਨੂੰ ਸਮੇਟ ਕੇ ਰੱਖਣਾ ਵੀ ਇੱਕ ਬਹੁਤ ਹੀ ਖੂਬਸੂਰਤ ਯਾਦ ਹੁੰਦੀ ਹੈ। ਖੈਰ ਮੈਨੂੰ ਵਕਤ ਇਜਾਜ਼ਤ ਨਹੀਂ ਦੇ ਰਿਹਾ ਅੱਜ ਦਾ ਪ੍ਰੋਗਰਾਮ ਹੈਲੋ ਫਰਮਾਇਸ਼ ਅੱਗੇ ਵਧਾਉਣ ਦਾ, ਸੋ ਇੱਥੇ ਹੀ ਸਮਾਪਤ ਕਰਨ ਦੀ। ਕਿਰਨ ਪਾਲੋ ਦਿਓ ਇਜਾਜ਼ਤ, ਧੰਨਵਾਦ। ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੈਲੋ ਫਰਮਾਇਸ਼ ਐਫਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਹੁਣ ਤੋਂ ਥੋੜੀ ਦੇਰ ਬਾਅਦ ਯਾਨੀ ਕਿ ਠੀਕ 2 ਵਜੇ ਸੁਣੋਗੇ ਅੰਗਰੇਜ਼ੀ ਵਿਚ ਖਬਰਾਂ ਦਾ ਬੁਲੇਟਿਨ ਤੇ 2:15 ਤੇ ਹਿੰਦੀ ਵਿਚ ਖਬਰਾਂ ਦਾ ਬੁਲੇਟਿਨ ਸੁਣਾਂਗੇ ਆਕਾਸ਼ਵਾਣੀ ਦਿੱਲੀ ਤੋਂ। ਇਨ੍ਹਾਂ ਖਬਰਾਂ ਦੇ ਲਈ ਚੰਦ ਪਲ ਕਰਾਂਗੇ ਇੰਤਜ਼ਾਰ।

ਤੁਸੀਂ ਸੁਣ ਰਹੇ ਸੀ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੀ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਿਕ ਠੀਕ 2:30 ਤੇ 32 ਸਕਿੰਟ ਹੋ ਰਹੇ ਨੇ। ਵੇਲਾ ਹੋ ਰਿਹਾ ਤੁਹਾਡੇ ਖਤਾਂ ਅਤੇ ਸੁਨੇਹਾਂ ਤੇ ਆਧਾਰਿਤ ਪ੍ਰੋਗਰਾਮ ਸ੍ਰੀਲੀ ਦੁਪਹਿਰ ਦਾ। ਸੁਣਦੇ ਹਾਂ ਪ੍ਰੋਗਰਾਮ ਸ੍ਰੀਲੀ ਦੁਪਹਿਰ।

ਪ੍ਰੋਗਰਾਮ ਸ੍ਰੀਲੀ ਦੁਪਹਿਰ ਲੈ ਕੇ ਹਾਜ਼ਰ ਜੀ ਕਿਰਨ ਪਾਲ ਤਮਾਮ ਸਰੋਤਿਆਂ ਦੇ ਨਾਲ। ਸਰੋਤਿਓ ਸਵਾਗਤ ਹੈ ਆਪ ਜੀ ਦਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਤੁਹਾਡੇ ਸੁਨੇਹੇ ਤੇ ਤਮਾਮ ਖਤ ਮੇਰੇ ਸਾਹਮਣੇ ਨੇ ਤੇ ਤੁਹਾਡੀਆਂ ਫਰਮਾਇਸ਼ਾਂ ਉਹਨਾਂ ਖਤਾਂ ਤੇ ਆਧਾਰਿਤ ਤੁਹਾਡੇ ਲਈ ਪੇਸ਼ ਕਰਾਂਗੇ। ਪਹਿਲਾ ਖਤ ਮੇਰੇ ਕੋਲ ਪਹੁੰਚਿਆ ਜੀ ਟਾਲੀਵਾਲਾ ਜੱਟਾਂ ਤੋਂ। ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ ਤੇ ਹਰਜਿੰਦਰ, ਗਿੱਦੜਬਾਹ ਤੋਂ ਮਨਜੀਤ, ਨੇਜਾ ਪਰਵੀਨ, ਤੈਨੇਜਾ ਪਾਇਲ ਤੇ ਬੇਬੀ ਹਿਨਾਸ਼ਾ, ਚਾਹਲ ਕਲਾ ਨਵਾਂ ਸ਼ਹਿਰ ਤੋਂ ਅਮਰਜੀਤ ਬੰਗਾ, ਪਰਮਿੰਦਰ ਬੰਗਾ, ਰਾਜਾ ਬੰਗਾ, ਗੰਗਾ ਰਾਮ ਪੁੱਛ ਮੰਡੀ ਤੋਂ ਰੂਪ ਲਾਲ ਅਪਰਾ, ਇਹਨਾਂ ਨੇ ਕੋਈ ਵੀ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ। ਮਹਾਂਦੇਵ ਘਾਟ ਅਮਲੇਸ਼ਵਰ ਤੋਂ ਡੋਮਨ ਠਾਕੁਰ, ਸੁਮਨ ਠਾਕੁਰ, ਮਿਥਿਲੇਸ਼ ਠਾਕੁਰ, ਤਾਰਨੀ ਠਾਕੁਰ, ਸੂਰਜ ਠਾਕੁਰ, ਜੋਤੀ ਠਾਕੁਰ ਤੇ ਬੇਬੀ ਬਾਬੂ ਰਿਆਂਸ਼ ਠਾਕੁਰ ਦਾ ਵੀ ਖਤ ਸਾਡੇ ਕੋਲ ਪਹੁੰਚਿਆ। ਸਰੋਤਿਓ, ਇਸੇ ਹੀ ਗੀਤ ਦੇ ਲਈ ਮੇਰੇ ਕੋਲ ਕੁਛ ਸਰੋਤਿਆਂ ਦੇ ਜਿਹੜੇ ਸੁਨੇਹੇ ਪਹੁੰਚੇ ਨੇ, ਤਾਂ ਉਹਨਾਂ ਦੇ ਵਿੱਚੋਂ ਪਹਿਲਾ ਸੁਨੇਹਾ ਮੇਰੇ ਕੋਲ ਜਿਨ੍ਹਾਂ ਦਾ ਪਹੁੰਚਿਆ ਜੀ, ਸਤੀਸ਼ ਕੁਮਾਰ ਬਾਂਸਲ, ਪਿੰਡ ਸਾਵੰਤ ਖੇੜਾ, ਨੇੜੇ ਮੰਡੀ ਡੱਬਵਾਲੀ ਤੋਂ ਇਹਨਾਂ ਨੇ ਸੁਨੇਹਾ ਲਿਖਿਆ। ਪਿੰਡ ਢੱਡੇ ਗਿਆਨ ਸਿੰਘ ਢਿੱਲੋਂ, ਅਮਰਿੰਦਰ ਜੁਕੇ, ਬਲਜਿੰਦਰ ਕੌਰ, ਉਪਕਾਰ ਸਿੰਘ, ਜਸਕੀਰਤ ਭਾਗੂ ਤੇ ਜੋਤੀ ਦਾ ਵੀ ਸਾਨੂੰ ਸੁਨੇਹਾ ਪਹੁੰਚਿਆ ਜੀ। ਇਸੇ ਹੀ ਗੀਤ ਦੇ ਲਈ ਪਿੰਡ ਕੁਮਹਾਰ ਹੇੜਾ ਸਹਾਰਨਪੁਰ ਤੋਂ ਸੈਯਦ ਮਸਰੂਰ, ਸ਼ਾਇਨਾ ਹਸਨ, ਅਕਸਾ, ਨਾਜ਼ੀਆ ਆਫੀਆ, ਇਬਰਾਹਿਮ ਸਦਾਮ, ਅਦੀਬ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਮੁਹੱਲਾ ਹਲਵਾਈਨ ਸ਼ੇਰਕੋਟ ਜ਼ਿਲ੍ਹਾ ਬਿਜਨੌਰ ਤੋਂ ਮੁਹੰਮਦ ਵਕਾਰ ਫਰੀਦੀ, ਮੁਹੰਮਦ ਇਕਬਾਲ ਫਰੀਦੀ, ਸਤਾਰਾ ਬੇਗਮ, ਨਸਰੀਨ ਪ੍ਰਵੀਨ, ਰੋਜ਼ੀ ਪ੍ਰਵੀਨ, ਬਿੱਟੂ ਭਈਆ, ਸਾਜਦਾ ਰਾਣੀ ਤੇ ਹਿਨਾ ਕੌਸ਼ਲ ਦਾ ਵੀ ਸੁਨੇਹਾ ਪਹੁੰਚਿਆ ਜੀ। ਪਿੰਡ ਫੁੱਲੋ ਮਿੱਠੀ ਤੋਂ ਹਰਜਤ ਸਿੰਘ ਢਿੱਲੋਂ, ਦੀਪਿੰਦਰ ਸਿੰਘ ਢਿੱਲੋਂ, ਤਾਰੀ, ਦਰਸ਼ਨ ਸਿੰਘ ਬੇਦੀ, ਬਲਕੌਰ ਸਿੰਘ ਸਿੱਧੂ, ਦਰਸ਼ਨ ਸਿੰਘ ਕੌਲਤਰ, ਜੀਤ ਸਿੰਘ ਕੌਲਤਰ, ਭੋਲਾ ਸਿੰਘ ਬੈਣੀਵਾਲ, ਰਾਮ ਸਿੰਘ ਗਹਿਰੀ ਬੁੱਟਰ ਤੋਂ ਕੋਈ ਵੀ ਗੀਤ ਦੀ ਫਰਮਾਇਸ਼ ਕਰਦੇ ਨੇ ਜੀ। ਵਨ ਵੇ ਟ੍ਰੈਫਿਕ ਰੋਡ ਨੇੜੇ ਬੱਸ ਅੱਡਾ ਮਾਨਸਾ ਤੋਂ ਜਗਦੀਸ਼ ਰਾਏ ਗਰਗ, ਅੰਜਨਾ ਰਾਣੀ ਗਰਗ, ਰਵੀ ਗਰਗ, ਸ਼ਿਲਪਾ ਗਰਗ, ਵਿਕਾਸ ਗੋਇਲ, ਨੀਤੂ ਗੋਇਲ ਤੇ ਇਹਨਾਂ ਦੇ ਬਹੁਤ ਸਾਰੇ ਸਾਥੀਆਂ ਨੂੰ ਅਸੀਂ ਸੁਣਾ ਰਹੇ ਹਾਂ ਜੀ ਪ੍ਰੋਗਰਾਮ ਦਾ ਇਹ ਪਹਿਲਾ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਜੀ ਊਸ਼ਾ ਸੇਠ ਤੇ ਕੇ ਐਲ ਅਗਨੀ ਹੋਤਰੀ ਨੇ।

0: ਸਰੋਤਿਓ ਆਕਾਸ਼ਵਾਣੀ FM ਬਠਿੰਡਾ ਤੋਂ ਹਰ ਸ਼ਨੀਵਾਰ ਸਵੇਰੇ 10:30 ਵਜੇ ਤੁਸੀਂ ਸੁਣਦੇ ਹੋ ਅਦਬੀ ਪ੍ਰੋਗਰਾਮ ਸੁਖਨ ਦੇ ਵਾਰਿਸ ਤੇ ਇਸ ਵਾਰ ਮਿਤੀ 6 ਜੂਨ ਦਿਨ ਸ਼ਨੀਵਾਰ ਨੂੰ ਤੁਹਾਡੀ ਮੁਲਾਕਾਤ ਕਰਵਾਵਾਂਗੇ ਉੱਗੇ ਗੀਤਕਾਰ ਅਤੇ ਨਾਵਲਕਾਰ ਹੰਸ ਸਿੰਘ ਸੋਹੀ ਹੋਰਾਂ ਦੇ ਨਾਲ।
1: ਬੋਲੀ ਜਾਂ ਬੋਲੀ ਸਾਡੇ ਨਾਲ ਨਾ ਵਸਦਾ ਰਹਿ ਅੱਖੀਆਂ ਦੇ ਕੋਲ ਵੇ ਮਾਰੀ ਜਾ।

0: ਸੋ ਸੁਣਨਾ ਨਾ ਭੁੱਲਣਾ ਇਹ ਮੁਲਾਕਾਤ ਪ੍ਰੋਗਰਾਮ ਸੁਖਨ ਦੇ ਵਾਰਸ ਦੇ ਤਹਿਤ ਮਿਤੀ 6 ਜੂਨ ਦਿਨ ਸ਼ਨੀਵਾਰ ਸਵੇਰੇ 10:30 ਵਜੇ।
1: ਜੀ ਸਰੋਤੇ, ਆਨੰਦ ਮਾਣ ਰਹੇ ਹੋ ਜੀ ਕਿਰਨਪਾਲ ਦੇ ਨਾਲ ਪ੍ਰੋਗਰਾਮ ਸੁਰੇਲੀ ਦੁਪਹਿਰ ਦਾ ਵਕਤ ਹੋ ਰਿਹਾ ਜੀ। ਬਿਲਕੁਲ 2:45 ਜਾਣੀ ਕਿ 2:45 ਦਾ ਟਾਈਮ ਹੋ ਰਿਹਾ। ਕਿੰਨਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਤਿੰਨੇ ਹਰਿਕਾ ਤੇ ਵੰਸ਼ ਬੱਤਾ ਨੇ ਸਾਨੂੰ ਖਤ ਭੇਜਿਆ ਅਗਲੇ ਗੀਤ ਦੀ ਫਰਮਾਇਸ਼ ਲਈ। ਮਲੋਟ ਕੈਂਪ ਤੋਂ ਸਤੀਸ਼ ਮਿਗਲਾਨੀ, ਸੀਮਾ ਅਨਮੋਲ, ਵੀਰ ਸਿੰਘ ਲਾਡੀ ਤੇ ਰਮੇਸ਼ ਮਿਗਲਾਨੀ। ਜ਼ਿਲ੍ਹਾ ਲੁਧਿਆਣਾ ਮੁੱਲਾਪੁਰ ਦਾਖਾ ਤੋਂ ਰਜੇਸ਼ ਜੈਨ, ਬਿੱਟੂ, ਅਰੁਣਾ ਜੈਨ, ਦੀਪਕ ਜੈਨ, ਗੌਤਮ ਜੈਨ, ਮੱਟੂ ਜੈਨ। ਇਹ ਹੈ ਜੀ ਮੋਤਾ ਸਿੰਘ ਨਗਰ ਜਲੰਧਰ ਤੋਂ ਮਨੋਜ ਜੈਨ, ਸਮਤਾ ਜੈਨ, ਅਰਹਾਨ ਜੈਨ, ਵਸਲ ਜੈਨ, ਪੂਰਨ ਚੰਦ ਜੈਨ ਤੇ ਸੁਸ਼ੀਲਾ ਜੈਨ। ਅਰੌਂਟੀ ਮੁਹੱਲਾ ਜਗਰਾਓਂ ਤੋਂ, ਮਾਫ ਕਰਨਾ ਜੇਕਰ ਇਸ ਲਿਖਾਈ ਦੀ ਗਲਤੀ ਨਾਲ ਮੇਰੇ ਤੋਂ ਗਲਤ ਬੋਲਿਆ ਗਿਆ ਤੁਹਾਡਾ ਐਡਰੈਸ ਤਾਂ। ਜਵਾਹਰ ਲਾਲ ਜੈਨ, ਨਗੀਨ ਚੰਦ ਜੈਨ, ਦਰਸ਼ਨ ਕੁਮਾਰ ਜੈਨ, ਸ਼ੋਭਰਾਜ ਜੈਨ, ਮਨੂ ਜੈਨ, ਪ੍ਰਵੇਸ਼ ਕੁਮਾਰ ਜੈਨ, ਸ਼ਾਂਤੀਪਾਲ ਜੈਨ। ਨਿਊ ਮਾਧੋਪੁਰੀ ਲੁਧਿਆਣਾ ਤੋਂ ਰਕੇਸ਼ ਜੈਨ, ਸੀਮਾ ਜੈਨ, ਨਿਰਬਾਣੀ ਜੈਨ, ਰਮੇਸ਼ ਜੈਨ, ਬਿੱਟਾ, ਸਾਰਿਕਾ ਜੈਨ। ਬੱਲਾਚੌਰ ਨਵਾਂ ਸ਼ਹਿਰ ਤੋਂ ਮਨੀਸ਼ ਜੈਨ, ਰਸ਼ਮੀ ਜੈਨ ਤੇ ਬੇਬੋ ਜੈਨ, ਵਿੱਕੀ ਜੈਨ, ਇੰਦੂ ਜੈਨ ਤੇ ਤੈਸ਼ਨਾ ਜੈਨ। ਜੀ ਨਾਮ ਦੇ ਵਿੱਚ ਮੈਨੂੰ ਲੱਗਦਾ ਥੋੜਾ ਜਿਹਾ ਫੇਰ ਬਦਲ ਹੋ ਸਕਦਾ। ਕੋਟਵਾ ਨਰਾਇਣਪੁਰ ਬਾਬਾ ਪੱਟੀ ਬਲੀਆ ਤੋਂ ਓਮ ਪ੍ਰਕਾਸ਼ ਰਾਏ, ਸ੍ਰੀਮਤੀ ਊਸ਼ਾ ਰਾਏ, ਅਮਿਤ ਕੁਮਾਰ ਰਾਏ ਤੇ ਹੈਪੀ ਰਾਏ। ਦੁਬਹਿਰ ਨਿਵੇਦਾ ਗਾਜੀਪੁਰ ਤੋਂ ਪ੍ਰਤੀਕ ਰਾਏ, ਸ੍ਰੀਮਤੀ ਰੋਸ਼ਨੀ ਰਾਏ ਤੇ ਪ੍ਰਿਯਾਂਜਲ

0: ਰਾਏ ਦਾ ਖਤ ਪਹੁੰਚਿਆ ਜੀ, ਕੁਛ ਮੇਰੇ ਕੋਲ ਸੁਨੇਹੇ ਪਹੁੰਚੇ ਨੇ ਸਾਥੀਓ ਤੁਹਾਡੇ ਪਿੰਡ ਤੇ ਡਾਕਖਾਨਾ ਮਿੱਡੂ ਖੇੜਾ ਡਿਸਟ੍ਰਿਕਟ ਸ੍ਰੀ ਮੁਕਤਸਰ ਸਾਹਿਬ ਤੋਂ ਰਾਮ ਪ੍ਰਤਾਪ, ਜੋਤੀ, ਸੁਮਨ ਤੇ ਮਨੀਸ਼ਾ ਦਾ ਸੁਨੇਹਾ ਪਹੁੰਚਿਆ ਜੀ। ਮੁੱਲਾਪੁਰ ਮੰਡੀ ਦਾਖਾ ਤੋਂ ਰਸਗੁੱਲਾ ਜੈਨ, ਬਰਗਰ ਜੈਨ, ਜਲੇਬੀ ਜੈਨ, ਪਕੌੜਾ ਜੈਨ, ਸਮੋਸਾ ਜੈਨ ਤੇ ਰਬੜੀ ਜੈਨ, ਮਹਾਰਾਜ ਸਾਰੀ ਮਠਿਆਈ ਘਰੇ ਰੱਖ ਰੱਖੀ ਆਪ ਜੀ ਨੇ ਤਾਂ। ਪਿੰਡ ਵਾਂਡੀ ਵਾਲਾ ਫਾਜ਼ਿਲਕਾ ਪੰਜਾਬ ਤੋਂ ਕਰਿਆਂਸ਼ ਬਗੜੀਆ, ਯੋਗੇਸ਼ ਬਗੜੀਆ, ਓਮ ਬਗੜੀਆ, ਬੇਬੀ ਗਰਮਾ ਬਗੜੀਆ, ਰਜਤ ਤੇ ਮਨੀਸ਼ ਚੌਧਰੀ ਦਾ ਵੀ ਮੈਨੂੰ ਸੁਨੇਹਾ ਪਹੁੰਚਿਆ ਜੀ। ਪਿੰਡ ਜੋਗੀ ਵਾਲਾ ਸ੍ਰੀ ਗੰਗਾਨਗਰ ਤੋਂ ਪ੍ਰੇਮ ਸਹਰਨ, ਮੋਨਿਕਾ ਤੇ ਮਨੀਸ਼ ਸਹਰਨ ਨੇ ਆਪਣੀ ਕੋਈ ਵੀ ਫਰਮਾਇਸ਼ ਦੇ ਲਈ ਗੀਤ ਮਤਲਬ ਸੁਣਨ ਦੇ ਚਾਹਵਾਨ ਨੇ। ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਇਲ ਖੁਸ਼ਦਿਲ, ਹਸਮੁਖ ਲਾਲ ਜਿੰਦਲ, ਸੰਜੀਵ ਬੰਟੀ, ਸੁਨੀਤਾ ਜਿੰਦਲ ਤੇ ਪੂਰਾ ਖੁਸ਼ਦਿਲ ਪਰਿਵਾਰ। ਸ੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ ਇਹਨਾਂ ਦਾ ਵੀ ਸੁਨੇਹਾ ਪਹੁੰਚਿਆ ਜੀ। ਪਿੰਡ ਬੁਰਜ ਸਿੱਧਮਾ ਨਜ਼ਦੀਕ ਮਲੋੜ ਤੋਂ ਸਰਬਜੋਤ ਸਿੱਧੂ, ਅਵਿਤਾਜ ਸਿੰਘ ਸਿੱਧੂ, ਜੰਗੀਰ ਸਿੰਘ ਭੁੱਲਰ ਡੱਬ ਵਾਲੀ ਢਾਬ ਤੋਂ, ਰੁਲਦੂ ਸਿੰਘ ਪਿੰਡ ਕਰਮਗੜ ਢਾਣੀ ਤੋਂ ਤੇ ਮਲੋਟ ਪਿੰਡ ਤੋਂ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਅਮਨਦੀਪ ਗਿੱਲ, ਗੈਵੀ ਗਿੱਲ ਤੇ ਆਂਢੀ ਗੁਆਂਢੀਆਂ ਨੂੰ। ਅਸੀਂ ਸੁਣਾ ਰਹੇ ਹਾਂ ਜੀ ਸੁਰਿੰਦਰ ਛਿੰਦਾ ਸਾਹਿਬ ਦੀ ਆਵਾਜ਼ ਦੇ ਵਿੱਚ ਜਾਨੀ ਚੋਰ।
1: ਜਾਨੀ ਚੋਰ ਆਪਣੇ ਪਗਬਟ ਭਰਾ ਨਰ ਸੁਲਤਾਨ ਦੀ ਰਾਣੀ ਨੂੰ ਬੂੰਦੀਗੜ੍ਹ ਦੇ ਰਾਜੇ ਕੋਲੋਂ ਕਿਵੇਂ ਛੁਡਾ ਕੇ ਲਿਆਉਂਦਾ ਹੈ, ਹਾਂ ਵੀ ਛਿੰਦਿਆ ਦੱਸ ਕੇ ਜਰਾ।

ਸਕਿੰਟ ਦਾ ਅਗਲਾ ਖਤ ਮੇਰੇ ਕੋਲ ਪਹੁੰਚਿਆ ਜੀ ਤੁਹਾਡੀ ਫਰਮਾਇਸ਼ ਦਾ। ਗੁਰਦਾਸ ਸਿੰਘ ਸਿੱਧੂ, ਕੁਲਬਾਗ ਸਿੰਘ, ਹਰਨਾਜ ਸਿੱਧੂ, ਸੋਨੀ ਸਿੱਧੂ, ਰੰਮੀ ਸਿੱਧੂ, ਪਿੰਡ ਗੰਗਾ ਤੋਂ, ਡਾਕਟਰ ਨਥਾਣਾ, ਤਹਿਸੀਲ ਨਥਾਣਾ, ਜ਼ਿਲ੍ਹਾ ਬਠਿੰਡਾ, ਇਹਨਾਂ ਨੇ ਆਪਣਾ ਪਤਾ ਲਿਖਿਆ ਜੀ। ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼ ਅਤੇ ਵੇਦ ਪ੍ਰਕਾਸ਼ ਚੌਹਾਨ ਨੇ ਸਾਦੂਲ ਸ਼ਹਿਰ ਤੋਂ ਸਾਨੂੰ ਖਤ ਲਿਖਿਆ ਸੀ। ਮਹਿਸ ਗੇਟ ਨਾਭਾ ਤੋਂ ਸੋਮਦੱਤ, ਕੈਰਵ, ਜੋਤੀ ਰਾਣੀ ਤੇ ਗੁਰਮੰਨਤ, ਪਿੰਡ ਕੈਰੋਂ, ਜ਼ਿਲ੍ਹਾ ਤਰਨ ਤਾਰਨ ਤੋਂ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ, ਸ਼ਮੀ, ਰਜਨੀ, ਆਕਾਸ਼ਦੀਪ, ਅਨਹਦ ਤੇ ਪੋਤਰਾ ਗੁਰਸ਼ਬਦ, ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਤੇ ਮਨੀਸ਼ ਬਜਾਜ ਦਾ ਵੀ ਸਾਨੂੰ ਖਤ ਪਹੁੰਚਿਆ। ਸੁਨੇਹੇ ਪਹੁੰਚੇ ਆ ਸਰੋਤੇ ਸਾਡੇ ਕੋਲ ਹਰਜਿੰਦਰ ਸਿੰਘ ਬਰਾੜ ਪਿੰਡ ਤੇ ਡਾਕਖਾਨਾ ਜੀਦਾ ਡਿਸਟ੍ਰਿਕਟ ਬਠਿੰਡਾ ਤੋਂ, ਇਹਨਾਂ ਨੇ ਕਿਸੇ ਵੀ ਗੀਤ ਦੀ ਫਰਮਾਇਸ਼ ਕੀਤੀ ਹੈ ਜੀ। ਗੋਵਰਧਨ ਬਿਹਾਰੀ ਕਲੋਨੀ ਦਿੱਲੀ ਤੋਂ, ਤੁਲਸੀ ਮਸਕੀਨ, ਵੀਨਾ ਮਸਕੀਨ, ਆਸ਼ੀਸ਼ ਰਾਜਾ, ਚੇਤਨ ਮਸਕੀਨ ਤੇ ਚੰਡੀਗੜ੍ਹ ਤੋਂ ਰਾਹੁਲ ਖੁਰਾਨਾ, ਰਚਿਤਾ ਖੁਰਾਨਾ, ਕੇਸ਼ੂ ਰਿਦਾਨ ਖੁਰਾਨਾ ਨੇ ਵੀ ਸਾਨੂੰ ਸੁਨੇਹਾ ਭੇਜਿਆ ਜੀ। ਬਿਹਾਰ ਕਲੋਨੀ ਸ਼ਾਹਦਰਾ ਦਿੱਲੀ ਤੋਂ ਇਹਨਾਂ ਨੇ ਹੀ ਸਾਨੂੰ ਬਦਲ ਕੇ ਜਿਹੜਾ ਖਤ ਲਿਖਿਆ ਸਰੋਤੇ, ਉਹ ਇੱਕ ਨੰਬਰ ਤੇ ਤੁਸੀਂ ਆਪਣਾ ਜਦੋਂ ਸੁਨੇਹਾ ਭੇਜਦੇ ਹੋ ਤਾਂ ਮਾਫੀ ਚਾਹੁੰਦੀ ਹਾਂ ਕਿ ਤੁਸੀਂ ਉਡੀਕ ਕਰਿਆ ਕਰੋ, ਕਿਰਪਾ ਕਰਕੇ ਇਸ ਚੀਜ਼ ਦੇ ਵਿੱਚ ਸਾਨੂੰ ਵੀ ਉਲਝਣ ਹੁੰਦੀ ਹੈ। ਔਰ ਹੋਰ ਬਾਕੀ ਹੀ ਵੀ ਜਿਹੜੇ ਸਰੋਤਿਆਂ ਦੇ ਖਤ ਪੜਨ ਵਾਲੀਆਂ ਰਹਿ ਜਾਂਦੇ ਹਾਂ ਅਸੀਂ, ਸੋ ਇੱਕ ਜਿਹੜਾ ਤੁਸੀਂ ਆਪਣਾ ਨਾਮ ਲਿਖਦੇ ਹੋ ਇੱਕ ਹੀ ਨੰਬਰ ਤੋਂ ਤੁਸੀਂ ਸਾਨੂੰ ਸੁਨੇਹਾ ਜਾਂ ਫਿਰ ਆਪਣਾ ਨਾਮ ਲਿਖ ਕੇ ਭੇਜਿਆ ਕਰੋ, ਵਾਰ ਵਾਰ ਅਲੱਗ ਅਲੱਗ ਨੰਬਰਾਂ ਤੋਂ ਤੁਸੀਂ ਸਾਡੇ ਨਾਲ ਨਾ ਜੁੜਿਆ ਕਰੋ। ਸ਼੍ਰੀ ਗੁਰੂ ਨਾਨਕ ਨਗਰ 3 ਨੰਬਰ ਝੀਲਾ ਬਠਿੰਡਾ ਤੋਂ ਵੀਨਾ ਰਾਣੀ, ਆਸ਼ਾ ਰਾਣੀ, ਤੇਜਸ਼ ਨਿਮਲ, ਹਰ ਗੁਣ ਨਿਮਲ, ਮੰਜੂ ਬਾਲਾ, ਮਨੋਜ ਕੁਮਾਰ, ਬੇਗਰਾਜ, ਮੋਹਨ ਲਾਲ, ਜਲੇਬੀ ਵਾਲਾ ਚੌਂਕ, ਸਿਰਕੀ ਬਾਜ਼ਾਰ ਬਠਿੰਡਾ ਤੋਂ ਇਹਨਾਂ ਨੇ ਸਾਨੂੰ ਸੁਨੇਹਾ ਲਿਖਿਆ ਜੀ। ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਪੁੱਛੋ ਕੈਂਚੀਆਂ, ਬਠਿੰਡਾ ਤੋਂ ਪ੍ਰੇਮ ਸਿੰਘ ਚੌੜਾ, ਮਨਜੀਤ ਕੌਰ ਚੌੜਾ, ਕਰਨਵੀਰ ਕਰਨ, ਦਪਿੰਦਰ, ਵਰਿੰਦਰ, ਕੁਲਦੀਪ, ਸਿੰਮੂ, ਏਕਮ, ਦਮਨ ਤੇ ਅਭਿਜੋਤ, ਗਲੀ ਅਫੀਮ ਵਾਲੀ ਪ੍ਰੇਮ ਮਾਰਕੀਟ ਬਠਿੰਡਾ ਤੋਂ ਅਮਰਜੀਤ ਜੱਸਲ, ਚਰਨਜੀਤ ਬੱਟੂ ਤੇ ਚੂਚੀ ਦਾ ਸਾਡੇ ਕੋਲ ਸੁਨੇਹਾ ਪਹੁੰਚਿਆ। ਪਿੰਡ ਤੇ ਡਾਕਖਾਨਾ ਖੋਈਆਂ ਸਰਵਰ, ਤਹਿਸੀਲ ਅਬੋਹਰ, ਜ਼ਿਲ੍ਹਾ ਫਾਜ਼ਿਲਕਾ ਤੋਂ ਰਮੇਸ਼ ਬਿੱਲਾ ਚਾਵਲਾ, ਰਾਇਜਲੇ ਹੇਜਲ ਵਿਹਾਨ ਚਾਵਲਾ, ਆਸਥਾ, ਜੈ ਸ਼੍ਰੀ ਸੰਤੋਸ਼ ਚਾਵਲਾ, ਹੇਮੰਤ, ਦੀਪਕ, ਰਮੇਸ਼ ਚਾਵਲਾ, ਰਿਜੂ, ਬੱਬੂ, ਵੀਹੂ ਚਾਵਲਾ ਤੇ ਚਾਵਲਾ ਪਰਿਵਾਰ। ਪਿੰਡ ਲਾਲਵਾਈ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਨਛੱਤਰ ਸਿੰਘ ਢਿੱਲੋਂ, ਪਿੰਡ ਭਗਵਾਨਗੜ੍ਹ ਭੁੱਖਿਆਂਵਾਲੀ ਤੋਂ ਬਲਦੇਵ ਸਿੰਘ, ਪਿੰਡ ਢਿੱਲਵਾਂ ਤੋਂ ਸੁਖਦੀਪ ਸਿੰਘ ਗਿੱਲ, ਪਿੰਡ ਗਿੱਦੜਵਾਹੇ ਤੋਂ ਬਾਬੂ ਸਿੰਘ ਢਿੱਲੋਂ, ਪਿੰਡ ਲਾਲਵਾਈ ਤੋਂ ਤੇਜਾ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਪਿੰਡ ਵਹਿਮਣ ਦੀਵਾਨਾ, ਜ਼ਿਲ੍ਹਾ ਬਠਿੰਡਾ ਤੋਂ ਅੰਮ੍ਰਿਤਪਾਲ ਸਿੰਘ, ਦੀਪੀ, ਜਸਕਰਨ, ਵੀਰਪਾਲ, ਲਕਸ਼ਦੀਪ, ਤਰੁਣ ਬੇਦੀ। ਕੋਈ ਵੀ ਗੀਤ ਸੁਣਾ ਦਿਓ ਜੀ। ਪਿੰਡ ਝੰਜੇੜੀ, ਤਹਿਸੀਲ ਖਰੜ, ਜ਼ਿਲ੍ਹਾ SAS ਨਗਰ ਤੋਂ ਲਿਆਕਤ ਅਲੀ, ਨਿਸ਼ਾਨ, ਸ਼ਾਹੀਨ, ਜਾਸਮੀਨ, ਅਰਮਾਨ ਮਲਿਕ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਇਸੇ ਹੀ ਗੀਤ ਦੇ ਲਈ ਸੁਖਵੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ, ਪਿੰਡ ਸ਼ਾਜਲੀ, ਜ਼ਿਲ੍ਹਾ ਸੰਗਰੂਰ ਤੋਂ ਸਾਨੂੰ ਕਿਸੇ ਵੀ ਗੀਤ ਦੀ ਫਰਮਾਇਸ਼ ਕਰ ਰਹੇ ਨੇ। ਸੋ ਤੁਹਾਨੂੰ ਸੁਣਾ ਰਹੀ ਹਾਂ ਜੀ ਮੈਂ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਅਜੀਤ ਕੌਰ ਦੀ ਆਵਾਜ਼ ਦੇ ਵਿੱਚ ਇਹ ਖੂਬਸੂਰਤ ਗੀਤ।

ਜੀ ਸਰੋਤੇ ਤੁਸੀਂ ਆਨੰਦ ਮਾਣ ਰਹੇ ਹੋ ਜੀ ਸਰੀਲੀ ਦੁਪਹਿਰ ਦਾ ਕਿਰਨਪਾਲ ਦੇ ਨਾਲ ਸਟੂਡੀਓ ਦੀ ਘੜੀ ਵਕਤ ਦੱਸ ਰਹੀ ਹੈ ਜੀ 2:51 ਤੇ 43

ਲੈ ਜੀ, ਇਹਨਾਂ ਦੀਆਂ ਲੰਬੀਆਂ ਵਾਟਾਂ ਹੋ ਸਕਦਾ ਨਾ ਖਤਮ ਹੋਣ, ਪਰ ਮੇਰੀਆਂ ਵਾਟਾਂ ਖਤਮ ਹੋ ਗਈਆਂ, ਯਾਨੀ ਕਿ ਪ੍ਰੋਗਰਾਮ ਦਾ ਸਮਾਂ ਸਮਾਪਤ ਹੋ ਰਿਹਾ ਜੀ। ਕਿਰਨ ਪਾਲ ਨੂੰ ਦਿਓ ਇਜਾਜ਼ਤ, ਧੰਨਵਾਦ। ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਰੀਲੀ ਦੁਪਹਿਰ, ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਹੁਣ ਤੋਂ ਥੋੜੀ ਦੇਰ ਬਾਅਦ ਯਾਨੀ ਕਿ ਠੀਕ 3 ਵਜੇ ਸੁਣਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। 3 ਵਜੇ ਤੁਸੀਂ ਸੁਣੋਗੇ ਹੈਲੋ ਸਹੇਲੀ ਤੇ 4 ਵਜੇ ਹੋਏਗਾ ਪ੍ਰੋਗਰਾਮ ਗੀਤੋਂ ਭਰੀ ਕਹਾਣੀ। ਇਹਨਾਂ ਪ੍ਰੋਗਰਾਮਾਂ ਦੇ ਲਈ ਚੰਦ ਪਲ ਕਰਾਂਗੇ ਇੰਤਜ਼ਾਰ।

1980 ਤੋਂ ਲੈ ਕੇ 2021 ਤੱਕ ਉਹਨਾਂ ਨੇ ਦਰਜਨਾਂ ਐਲਬਮਸ ਦਿੱਤੀਆਂ ਅਤੇ ਬੇਸ਼ੁਮਾਰ ਅਮਰ ਗੀਤ ਗਾਏ।

ਦੋਸਤੋ, ਸਰਦੂਲ ਸਿਕੰਦਰ ਦੇ ਸਭ ਤੋਂ ਵੱਡੇ ਸੋਲੋ ਹਿੱਟ ਗੀਤ ਆਪ ਜੀ ਦੇ ਨਾਲ ਸਾਂਝ ਪਾਉਣ ਲੱਗੇ ਹਾਂ। ਇੱਕ ਚਰਖਾ ਗਲੀ ਦੇ ਵਿੱਚ ਡਾਲਿਆ, ਨਜ਼ਰਾਂ ਤੋਂ ਗਿਰ ਗਈ, ਸਾਡਿਆਂ ਪਰਾਂ ਤੋਂ ਸਿੱਖੀ ਉੱਡਣਾ, ਮੌਤ ਵੀ ਨਹੀਂ ਆਉਣੀ, ਉਮੀਦ ਨਹੀਂ ਸੀ, ਤਸਵੀਰਾਂ ਦਿਲ ਤੋੜ ਕੇ ਹੰਝੂ ਵਰਗਾ, ਵੇ ਸੱਜਣਾ ਤੇਰੀ ਯਾਦ ਸਤਾਵੇ, ਤੇਰਾ ਦਿਲ ਕਿਉਂ ਨੀ ਟੁੱਟਦਾ, ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ, ਸਾਨੂੰ ਤੇਰੇ ਨਾਲ ਪਿਆਰ ਹੋ ਗਿਆ, ਚੱਲ ਹੁਣ ਮਾਈਆ ਹੀਰੀਏ, ਤੇਰੇ ਮੇਰੇ ਪਿਆਰ ਦਾ ਕੋਈ ਨਹੀਂ ਜਵਾਬ, ਅੱਖੀਆਂ ਨਾ ਜਾਣ ਪੂੰਜੀਆਂ। ਦੋਸਤੋ, ਇਹ ਗੀਤ ਅੱਜ ਵੀ ਹਰ ਪੰਜਾਬੀ ਦੇ ਦਿਲ ਵਿੱਚ ਵਸਦੇ ਨੇ,

ਰੈਡਿਟ ਉੱਤੇ ਵੀ ਲੋਕ ਅੱਜ ਦੀ ਘੜੀ ਇੱਕ ਚਰਖਾ ਗਲੀ ਦੇ ਵਿੱਚ ਡਾਲਿਆ ਅਤੇ ਨਜ਼ਰਾਂ ਤੋਂ ਗਿਰ ਗਈ ਨੂੰ ਉਹਨਾਂ ਦੇ ਸਭ ਤੋਂ ਮਸ਼ਹੂਰ ਜਜ਼ਬਾਤੀ ਗੀਤ ਮੰਨਦੇ ਨੇ। ਦੋਸਤੋ, ਹੁਣ ਜ਼ਿਕਰ ਕਰਨ ਲੱਗੇ ਆ ਭੰਗੜੇ ਦਾ ਤੇ ਗਿੱਧਾ ਹਿੱਟ ਗੀਤਾਂ ਦਾ। ਦੋਸਤੋ, ਮਿੱਤਰਾਂ ਨੂੰ ਮਾਰ ਗਿਆ ਤੇਰਾ ਝੁਮਕਾ, ਨਖਰਾ ਬਿੱਲੋ ਅੱਜ ਨੱਚਣਾ, ਰੋਡਵੇਜ ਦੀ ਲਾਰੀ ਜੱਟੀ ਤੇਰੇ ਲੌਂਗ ਦਾ ਲਸ਼ਕਾਰਾ, ਦਿਓਰ ਨਾਲੇ ਨੱਚ ਲੈਣ ਦੇ ਪਿੰਡ ਵਾਲੇ ਜੱਟ, ਜੱਟ ਦੀ ਪਸੰਦ ਲੱਗੀ ਪਾ ਗਈ, ਰੰਗਲੇ ਪੰਜਾਬ ਦੀ ਇਹ ਮੁਟਿਆਰੇ, ਪਿੰਡ ਪਿੰਡ ਬਿੱਲੋ ਤੇਰਾ ਜੱਟ, ਤੇਰੀ ਵਾਰੀ ਆਈ ਨੱਚਣਾ ਸਖਤ ਮਣਾ ਏ, ਗਿੱਧੇ ਵਿੱਚ ਨੱਚਣਾ ਨੱਬੇਵਿਆਂ ਦੇ ਵਿਆਹ ਅਤੇ ਮੇਲੇ ਇਹਨਾਂ ਗੀਤਾਂ ਤੋਂ ਬਿਨਾਂ ਅਧੂਰੇ ਮੰਨੇ ਜਾਂਦੇ ਸਨ।

ਦੋਸਤੋ ਹੁਣ ਜ਼ਿਕਰ ਕਰਨ ਲੱਗੇ ਹਾਂ ਸਰਦੂਲ ਸਿਕੰਦਰ ਸਾਹਿਬ ਜੀ ਦੀਆਂ ਸੁਪਰ ਹਿੱਟ ਐਲਬਮਸ ਬਾਰੇ। 1980 ਦੇ ਸੁਨਹਿਰੇ ਐਲਬਮ ਹੁਸਨਾਂ ਦੇ ਮਾਲਕੋ, ਦੋਸਤੋ ਇਹ ਐਲਬਮ ਸਰਦੂਲ ਸਿਕੰਦਰ ਜੀ ਦੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਸੀ। ਹੁਸਨਾਂ ਦੇ ਮਾਲਕੋ ਨੇ ਦੁਨੀਆਂ ਭਰ ਵਿੱਚ ਲਗਭਗ 5 ਮਿਲੀਅਨ ਤੋਂ ਵੱਧ ਕਾਪੀਆਂ ਵੇਚੀਆਂ। ਇਸ ਐਲਬਮ ਦੇ ਮਸ਼ਹੂਰ ਗੀਤ ਸਨ ਹੁਸਨਾਂ ਦੇ ਮਾਲਕੋ, ਹੀਰੀਏ, ਰੋਡਵੇਜ ਦੀ ਲਾਰੀ। ਦੋਸਤੋ 1991 ਦੇ ਵਿੱਚ ਐਲਬਮ ਆਈ। ਇਸ ਐਲਬਮ ਨੇ ਸਰਦੂਲ ਸਿਕੰਦਰ ਨੂੰ ਘਰ ਘਰ ਮਸ਼ਹੂਰ ਕਰ ਦਿੱਤਾ। ਰੋਡਵੇਜ ਦੀ ਲਾਰੀ, ਮਿੱਤਰਾਂ ਨੂੰ ਮਾਰ ਗਿਆ, ਪਿੰਡ ਦੀ ਕੁੜੀ। 1994 ਦੇ ਵਿੱਚ ਇੱਕ ਐਲਬਮ ਰਿਲੀਜ਼ ਹੋਈ, ਇੱਕ ਕੁੜੀ ਦਿਲ ਮੰਗਦੀ। 1996 ਦੇ ਵਿੱਚ ਜਰਾ ਹੱਸ ਕੇ ਵਿਖਾ, ਤੇ 1999 ਦੇ ਵਿੱਚ ਨਖਰਾ ਜਨਾਬ ਦਾ, ਤੇ 2000 ਬਾਅਦ ਦੇ ਮਸ਼ਹੂਰ ਐਲਬਮਸ ਦਾ ਜੇਕਰ ਅਸੀਂ ਜ਼ਿਕਰ ਕਰੀਏ ਤਾਂ ਦੋਸਤੋ 2001 ਦੇ ਵਿੱਚ ਓਹੋ, 2002 ਦੇ ਵਿੱਚ ਯਾਹੋ, 2006 ਦੇ ਵਿੱਚ ਉਸ ਕੁੜੀ ਨੂੰ, ਮਿੱਤਰਾਂ ਦਾ ਮੂੜ ਤੇ ਜਿੰਦੜੀਏ।

ਦੋਸਤੋ ਹੁਣ ਅਸੀਂ ਸਰਦੂਲ ਸਿਕੰਦਰ ਸਾਹਿਬ ਜੀ ਦੀ ਧਾਰਮਿਕ ਅਤੇ ਭਗਤੀ ਗਾਇਕੀ ਦਾ ਵੀ ਆਪ ਜੀ ਦੇ ਨਾਲ ਜ਼ਿਕਰ ਕਰਾਂਗੇ। ਮਸ਼ਹੂਰ ਧਾਰਮਿਕ ਐਲਬਮ ਦਰਸ਼ ਮਈਆ ਦਾ ਕੀਤਾ ਮਾਂ ਰਾਣੀਏ ਮਾਏ ਨੀ ਕੁੰਡਾ ਖੋਲਿਆ, ਪੰਥ ਸਜਾਇਆ ਹੈ ਬੋਲੇ ਸੋ ਨਿਹਾਲ, ਖਾਲਸੇ ਦੀ ਚੜ੍ਹਦੀ ਕਲਾ

ਦੋਸਤੋ ਫਿਲਮਾਂ ਵਿੱਚ ਵੀ ਮਸ਼ਹੂਰ ਗੀਤ ਉਹਨਾਂ ਨੇ ਕਈ ਪੰਜਾਬੀ ਅਤੇ ਹਿੰਦੀ ਫਿਲਮਾਂ ਦੇ ਵਿੱਚ ਆਪਣੀ ਖੂਬਸੂਰਤ ਆਵਾਜ਼ ਰਾਹੀਂ ਦਿੱਤੇ। ਦੋਸਤੋ ਹਿੱਟ ਫਿਲਮੀ ਸੌਂਗਸ ਦਾ ਜ਼ਿਕਰ ਕਰਨ ਲੱਗੇ ਹਾਂ, ਦਾ ਹੀਰੋ, ਲਵ ਸਟੋਰੀ ਆਫ ਏ ਸਪਾਈ, ਬਾਗੀ, ਪਿਆਸਾ, ਦੁਸ਼ਮਣੀ ਜੱਟਾਂ ਦੀ, ਇਸ਼ਕ ਨਚਾਵੇ, ਗਲੀ ਗਲੀ, ਇਹ ਫਿਲਮੀ ਗੀਤ ਵੀ ਸਰਦੂਲ ਸਿਕੰਦਰ ਸਾਹਿਬ ਜੀ ਨੇ ਆਪਣੀ ਖੂਬਸੂਰਤ ਆਵਾਜ਼ ਰਾਹੀਂ ਸਰੋਤਿਆਂ ਤੇ ਦਰਸ਼ਕਾਂ ਦੀ ਝੋਲੀ ਵਿੱਚ ਪਾਏ। ਦੋਸਤੋ ਸਰਦੂਲ ਸਿਕੰਦਰ ਸਾਹਿਬ ਅਤੇ ਅਮਰ ਨੂਰੀ ਜੀ ਬਾਰੇ ਦਿਲਚਸਪ ਤੇ ਘੱਟ ਸੁਣੀਆਂ ਗੱਲਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਕਈ ਮਿਲਦੀਆਂ ਨੇ, ਪਰ ਸਰਦੂਲ ਸਿਕੰਦਰ ਅਤੇ ਅਮਰ ਨੂਰੀ ਵਰਗੀ ਰੂਹਾਨੀ ਜੋੜੀ ਬਹੁਤ ਘੱਟ ਵੇਖਣ ਨੂੰ ਮਿਲਦੀ ਹੈ। ਉਹਨਾਂ ਦੀ ਜ਼ਿੰਦਗੀ ਵਿੱਚ ਸੰਗੀਤ, ਮੁਹੱਬਤ, ਸੰਘਰਸ਼, ਦਰਦ, ਰੂਹਾਨੀਅਤ ਅਤੇ ਇਨਸਾਨੀਅਤ ਸਭ ਕੁਝ ਸੀ।

ਹੀ ਬਣਾਇਆ ਸੀ। ਉਹ ਪਤਲੇ ਬਾਂਸ ਦੀ ਸੋਟੀ ਨਾਲ ਤਬਲਾ ਵਜਾਉਂਦੇ ਸਨ, ਜੋ ਉਸ ਸਮੇਂ ਬਹੁਤ ਵੱਖਰੀ ਗੱਲ ਮੰਨੀ ਜਾਂਦੀ ਸੀ। ਇਸੇ ਕਰਕੇ ਸਰਦੂਲ ਸਾਹਿਬ ਦੇ ਘਰ ਵਿੱਚ ਸੰਗੀਤ ਸਿਰਫ ਸ਼ੌਂਕ ਨਹੀਂ, ਇੱਕ ਰੂਹਾਨੀ ਵਿਰਾਸਤ

ਜ਼ਿਕਰ ਕਰਨ ਲੱਗੇ ਆ ਸਰਦੂਲ ਸਿਕੰਦਰ ਜੀ ਦੇ ਪਿਤਾ ਦਾ ਅਨੋਖਾ ਤਬਲਾ। ਬਹੁਤ ਘੱਟ ਲੋਕ ਜਾਣਦੇ ਨੇ ਕਿ ਸਰਦੂਲ ਸਿਕੰਦਰ ਸਾਹਿਬ ਜੀ ਦੇ ਪਿਤਾ ਸਾਗਰ ਮਸਤਾਨਾ ਸਿਰਫ ਤਬਲਾ ਵਾਦਕ ਨਹੀਂ ਸਨ, ਸਗੋਂ ਉਹਨਾਂ ਨੇ ਤਬਲਾ ਵਜਾਉਣ ਦਾ ਇੱਕ ਨਵਾਂ ਅੰਦਾਜ਼

ਦੋਸਤੋ ਅਮਰ ਨੂਰੀ ਸਿਰਫ ਪਤਨੀ ਨਹੀਂ ਸਭ ਤੋਂ ਵੱਡੀ ਤਾਕਤ ਸਨ ਸਰਦੂਲ ਸਿਕੰਦਰ ਸਾਹਿਬ ਜੀ ਦੀ। 2016 ਵਿੱਚ ਸਰਦੂਲ ਸਿਕੰਦਰ ਦੀ ਕਿਡਨੀ ਖਰਾਬ ਹੋ ਗਈ ਸੀ। ਉਸ ਮੁਸ਼ਕਿਲ ਵੇਲੇ ਅਮਰ ਨੂਰੀ ਨੇ ਆਪਣੀ ਕਿਡਨੀ ਦਾਨ ਕਰਕੇ ਉਹਨਾਂ ਦੀ ਜ਼ਿੰਦਗੀ ਬਚਾਈ। ਦੋਸਤੋ ਇਹ ਸਿਰਫ ਪਿਆਰ ਨਹੀਂ ਸੀ, ਇਹ ਅਸਲ ਜੀਵਨ ਸਾਥੀ ਹੋਣ ਦਾ ਸਭ ਤੋਂ ਵੱਡਾ ਸਬੂਤ ਸੀ। ਪੰਜਾਬੀ ਇੰਡਸਟਰੀ ਵਿੱਚ ਅੱਜ ਵੀ ਲੋਕ ਇਸ ਜੋੜੀ ਨੂੰ ਸੱਚੇ ਪਿਆਰ ਦੀ ਮਿਸਾਲ ਕਹਿੰਦੇ ਨੇ।

ਦੋਸਤੋ ਸਰਦੂਲ ਦੀ ਆਵਾਜ਼ ਦਾ ਰਾਜ਼, ਕਈ ਮਿਊਜ਼ਿਕ ਡਾਇਰੈਕਟਰ ਕਹਿੰਦੇ ਸਨ ਕਿ ਸਰਦੂਲ ਸਿਕੰਦਰ ਦੀ ਆਵਾਜ਼ ਵਿੱਚ ਦਰਦ ਦੀ ਕੰਪਨ ਸੀ। ਉਹ ਜਦੋਂ ਸੈਡ ਗੀਤ ਗਾਉਂਦੇ ਸਨ ਤਾਂ ਲੱਗਦਾ ਸੀ ਜਿਵੇਂ ਗੀਤ ਨਹੀਂ ਆਪਣੀ ਜ਼ਿੰਦਗੀ ਬਿਆਨ

ਕਰ ਰਹੇ ਹੋਣ। ਦੋਸਤੋ, ਇੱਕ ਚਰਖਾ ਗਲੀ ਦੇ ਵਿੱਚ ਡਾਲਿਆ, ਨਜ਼ਰਾਂ ਤੋਂ ਗਿਰ ਗਈ ਤਸਵੀਰਾਂ, ਇਹਨਾਂ ਗੀਤਾਂ ਵਿੱਚ ਉਹਨਾਂ ਦੀ ਆਵਾਜ਼ ਦੀ ਕੰਪਨ ਅੱਜ ਵੀ ਲੋਕਾਂ ਨੂੰ ਰੁਲਾ ਦਿੰਦੀ ਹੈ। ਦੋਸਤੋ, 90ਵਿਆਂ ਦੇ ਦਹਾਕੇ ਵਿੱਚ UK ਅਤੇ ਕੈਨੇਡਾ ਵਿੱਚ ਸਰਦੂਲ ਸਿਕੰਦਰ ਜੀ ਤੋਂ ਬਿਨਾਂ ਪੰਜਾਬੀ ਵਿਆਹ ਅਧੂਰੇ ਮੰਨੇ ਜਾਂਦੇ ਸਨ। ਉਸ ਸਮੇਂ DJ ਕੋਲ 3 ਕੈਸੇਟਸ ਲਾਜ਼ਮੀ ਹੁੰਦੀਆਂ ਸਨ, ਗੁਰਦਾਸ ਮਾਨ, ਸੁਰਿੰਦਰ ਛਿੰਦਾ ਅਤੇ ਸਰਦੂਲ ਸਿਕੰਦਰ ਸਾਹਿਬ। ਖਾਸ ਕਰਕੇ ਹੁਸਨਾ ਦੇ ਮਾਲਕੋ ਐਲਬਮ ਨੇ ਵਿਦੇਸ਼ਾਂ ਵਿੱਚ ਰਿਕਾਰਡ ਤੋੜ ਕਾਮਯਾਬੀ ਹਾਸਲ ਕੀਤੀ।

ਦੋਸਤੋ, ਅਮਰ ਨੂਰੀ ਜੀ ਪਹਿਲਾਂ ਹੀ ਸਟਾਰ ਸਨ। ਬਹੁਤ ਲੋਕ ਸੋਚਦੇ ਨੇ ਕਿ ਅਮਰ ਨੂਰੀ ਨੂੰ ਸ਼ੌਹਰਤ ਸਰਦੂਲ ਸਿਕੰਦਰ ਨਾਲ ਮਿਲੀ, ਪਰ ਇਹ ਪੂਰੀ ਸੱਚਾਈ ਨਹੀਂ। ਅਮਰ ਨੂਰੀ ਬਚਪਨ ਤੋਂ ਹੀ ਮਸ਼ਹੂਰ ਸੀ ਅਤੇ 1981 ਵਿੱਚ ਦੀਦਾਰ ਸੰਧੂ ਨਾਲ ਗਾਣਾ ਸ਼ੁਰੂ ਕਰ ਚੁੱਕੀ ਸੀ। ਉਹ ਕੇਵਲ 13 ਸਾਲ ਦੀ ਉਮਰ ਤੋਂ ਹੀ ਰਿਕਾਰਡਿੰਗ ਕਰਵਾ ਰਹੇ ਸਨ। ਦੋਸਤੋ, ਇੰਡਸਟਰੀ ਵਿੱਚ ਸਭ ਦੇ ਚਹੇਤੇ ਸਰਦੂਲ ਸਿਕੰਦਰ ਸਾਹਿਬ ਅਤੇ ਅਮਰ ਨੂਰੀ ਜੀ ਬਾਰੇ ਕਈ ਕਲਾਕਾਰ ਕਹਿੰਦੇ ਨੇ ਕਿ ਦੋਨੇ ਬਹੁਤ ਹੀ ਨਿਮਰ ਅਤੇ ਜ਼ਮੀਨ ਨਾਲ ਜੁੜੇ ਹੋਏ ਕਲਾਕਾਰ ਨੇ। ਉਹਨਾਂ ਦੇ ਘਰ ਕੋਈ ਵੀ ਨਵਾਂ ਗਾਇਕ ਆ ਜਾਵੇ, ਉਹ ਉਹਨਾਂ ਨੂੰ ਹੌਸਲਾ ਦਿੰਦੇ। ਉਹ ਕਈ ਗਰੀਬ ਬੱਚਿਆਂ ਦੀ ਪੜ੍ਹਾਈ ਅਤੇ ਲੜਕੀਆਂ ਦੇ ਵਿਆਹ ਵਿੱਚ ਵੀ ਮਦਦ ਕਰਦੇ ਸਨ।

ਦੋਸਤੋ ਆਪਣੀ 25ਵੀਂ ਵਿਆਹ ਦੀ ਵਰੇਗੰਢ ਸਰਦੂਲ ਸਿਕੰਦਰ ਸਾਹਿਬ ਅਤੇ ਅਮਰ ਨੂਰੀ ਜੀ ਨੇ ਮੱਕਾ ਮਦੀਨਾ ਦੇ ਵਿੱਚ ਸੈਲੀਬ੍ਰੇਟ ਕੀਤੀ। ਦੋਸਤੋ ਜਿੱਥੇ ਜ਼ਿਆਦਾਤਰ ਸਟਾਰ ਵਿਆਹ ਦੀ ਵਰੇਗੰਢ ਲਈ ਵਿਦੇਸ਼ੀ ਰਿਜ਼ੋਰਟਸ ਜਾਂਦੇ ਨੇ, ਉੱਥੇ ਸਰਦੂਲ ਸਿਕੰਦਰ ਅਤੇ ਅਮਰ ਨੂਰੀ ਨੇ ਆਪਣੀ 25ਵੀਂ ਐਨੀਵਰਸਰੀ ਮੱਕਾ ਮਦੀਨਾ ਵਿੱਚ ਉਮਰਾਹ ਕਰਕੇ ਮਨਾਈ।

ਦੋਸਤੋ, ਸਰਦੂਲ ਸਿਕੰਦਰ ਸਾਹਿਬ ਨੇ ਇਸ ਯਾਤਰਾ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਰੂਹਾਨੀ ਅਨੁਭਵ ਕਿਹਾ ਸੀ। ਦੋਸਤੋ, ਸਰਦੂਲ ਸਿਕੰਦਰ ਸਾਹਿਬ ਜੀ ਦੇ ਦੋ ਪੁੱਤਰ ਵੀ ਸੰਗੀਤ ਦੇ ਖੇਤਰ ਵਿੱਚ ਨੇ, ਸਾਰੰਗ ਸਿਕੰਦਰ ਤੇ ਅਲਾਪ ਸਿਕੰਦਰ। ਦੋਵੇਂ ਮਿਊਜ਼ਿਕ ਅਤੇ ਗਾਇਕੀ ਨਾਲ ਜੁੜੇ ਹੋਏ ਨੇ। ਖਾਸ ਕਰਕੇ ਅਲਾਪ ਸਿਕੰਦਰ ਦੀ ਆਵਾਜ਼ ਵਿੱਚ ਲੋਕਾਂ ਨੂੰ ਸਰਦੂਲ ਸਾਹਿਬ ਦੀ ਝਲਕ ਵਿਖਾਈ ਦਿੰਦੀ ਹੈ।

ਦੋਸਤੋ, ਸਰਦੂਲ ਸਿਕੰਦਰ ਸਾਹਿਬ ਜੀ ਦੇ ਨਾਮ ਉੱਤੇ 2025 ਵਿੱਚ ਪੰਜਾਬ ਸਰਕਾਰ ਨੇ ਖੰਨਾ ਤੋਂ ਉਹਨਾਂ ਦੇ ਪਿੰਡ ਤੱਕ ਦੀ ਸੜਕ ਦਾ ਨਾਮ ਸਰਦੂਲ ਸਿਕੰਦਰ ਯਾਦਗਾਰੀ ਮਾਰਗ ਰੱਖਿਆ। ਅਮਰ ਨੂਰੀ ਜੀ ਨੇ ਇਸ ਮੌਕੇ ਤੇ ਉਸ ਸੜਕ ਦੇ ਨਾਲ ਦਰਖਤ ਲਗਵਾਏ ਤਾਂ ਜੋ ਲੋਕ ਸਰਦੂਲ ਸਾਹਿਬ ਨੂੰ ਹਮੇਸ਼ਾ ਯਾਦ ਰੱਖਣ।

ਦੋਸਤੋ 24 ਫਰਵਰੀ 2021 ਨੂੰ ਸਰਦੂਲ ਸਿਕੰਦਰ ਦੇ ਦੇਹਾਂਤ ਤੋਂ ਬਾਅਦ ਹਰ ਪੰਜਾਬੀ ਚੈਨਲ, ਹਰ ਰੇਡੀਓ ਅਤੇ ਹਰ ਸੋਸ਼ਲ ਮੀਡੀਆ ਪੇਜ ਉਹਨਾਂ ਦੇ ਗੀਤਾਂ ਨਾਲ ਭਰ ਗਿਆ ਸੀ। ਕਈ ਲੋਕਾਂ ਨੇ ਲਿਖਿਆ, ਅੱਜ ਪੰਜਾਬ ਦੀ ਸਭ ਤੋਂ ਦਰਦ ਭਰੀ ਆਵਾਜ਼ ਖਾਮੋਸ਼ ਹੋ ਗਈ। ਪਰ ਦੋਸਤੋ, ਅਮਰ ਨੂਰੀ ਜੀ ਨੇ ਅੱਜ ਵੀ ਸਰਦੂਲ ਨੂੰ ਜਿਉਂਦਾ ਰੱਖਿਆ ਹੋਇਆ ਏ। ਅੱਜ ਵੀ ਅਮਰ ਨੂਰੀ ਸਟੇਜਿਸ ਤੇ ਸਰਦੂਲ ਸਾਹਿਬ ਜੀ ਦੇ ਗੀਤ ਗਾ ਕੇ ਲੋਕਾਂ ਨੂੰ ਭਾਵੁਕ ਕਰ ਦਿੰਦੇ ਨੇ। ਉਹ ਅਕਸਰ ਕਹਿੰਦੇ ਨੇ ਕਿ ਸਰਦੂਲ ਸਿਰਫ ਮੇਰੇ ਪਤੀ ਨਹੀਂ ਸੀ, ਉਹ ਮੇਰੀ ਆਵਾਜ਼ ਦਾ ਹਿੱਸਾ ਸਨ। ਇਸੇ ਲਈ ਦੋਸਤੋ, ਪੰਜਾਬੀ ਸੰਗੀਤ ਵਿੱਚ ਇਹ ਜੋੜੀ ਹਮੇਸ਼ਾ ਅਮਰ ਰਹੇਗੀ।

ਦੋਸਤੋ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਹੁਣ ਆਪਣੇ ਦੋਸਤ ਬਲਜੀਤ ਸ਼ਰਮਾ, ਮਮਤਾ ਅਰੋੜਾ ਤੇ ਸਤਪਾਲ ਬਰਾੜ ਜੀ ਨੂੰ ਅੱਜ ਦਾ ਇਹ ਪ੍ਰੋਗਰਾਮ ਪਿੰਡਾਂ ਵਾਲੇ ਤੇ ਸ਼ਹਿਰਾਂ ਵਾਲੇ, ਜੋ ਕਿ ਸਰਦੂਰ ਸਿਕੰਦਰ ਸਾਹਿਬ ਤੇ ਅਮਰ ਨੂਰੀ ਸਾਹਿਬਾ ਦੀ ਰੂਹਾਨੀ ਗਾਇਕੀ ਨੂੰ ਸਮਰਪਿਤ ਸੀ, ਸੰਪੂਰਨ ਕਰਨ ਦੀ ਦਿਓ ਆਗਿਆ। ਫੇਰ ਮਿਲਣ ਦੀ ਆਸ ਨਾਲ ਰੱਬ ਰਾਖਾ, ਆਮੀਨ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ ਤੇ ਸਤਪਾਲ ਬਰਾੜ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਤਹਿਤ ਸਿਲਸਿਲਾ ਪਿੰਡਾਂ ਦੇ ਤਹਿਤ ਸਰਦੂਰ ਸਿਕੰਦਰ ਅਤੇ ਅਮਰ ਨੂਰੀ ਭਾਗ ਦੂਜਾ ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਸੀ ਸ਼੍ਰੀ ਬਲਜੀਤ ਸ਼ਰਮਾ ਸੰਪਾਦਨ ਸੀ ਜੀ ਸਤਪਾਲ ਬਰਾੜ ਅਤੇ ਮਮਤਾ ਅਰੋੜਾ ਦਾ ਪ੍ਰੋਗਰਾਮ ਦੇ ਤਹਿਤ ਹੁਣ ਸੁਣਾਂਗੇ ਜੀ ਆਪਾਂ ਕੁਝ ਸੰਦੇਸ਼
1: पेश है सबका फेवरेट
2: अर्क गुलाब अर्क केवड़ा चंदन तेल एवं खस तेल से निर्मित हर्बल शरबत मौज बहार तन मन को ताजा कर जाए
3: ओ ज्ञान भाई जदों तू काम शुरू कीता सी ता लोगां तक अपनी पहुंच किवें कीती
4: ओ किवें की गल हो गई
3: ओ भाई मैं भी नवी दुकान खोली ते नवा माल भी पा लिया स्कीमां भी बड़ियां देतियां पर समझ नहीं आउंदी लोकां तक अपने काम दी पहुंच किवें करिए
4: ओ फिकर कर दी कोई गल नहीं ऑल इंडिया रेडियो आकाशवाणी एफएम बठिंडा दा सहारा लै
3: ना ओ किस तरह भाई
4: आकाशवाणी एफएम बठिंडा ते मशहूरी दे के सिर्फ बठिंडा ही नहीं नेड़े तेड़े दे 70 किलोमीटर दे दायरे तक तुसी अपनी गल पहुंचा सकदे हो जदों मैं काम खोलिया सी उस वेले मैं यही कीता सी ते अज वेख बिजनेस तां चल्या ही ते बठिंडे दे आले दुआले 70 किलोमीटर तक मित्रां दा नां चलदा है
3: भाई एदे लई करना की पऊगा
4: करना है एक नंबर डायल 78-379-63-306 ते इस नंबर ते इश्तहार देण लई जानकारी हासिल कर सकदे हो नालो नाल एक ईमेल भी तुसी कर सकदे हो airfm.bti@gmail.com दे उत्ते
3: ए तां भाई तू बहुत सौखा करता मैं भी हुणे डायल करदा 78-379-63-306
5: ਆਕਾਸ਼ਵਾਣੀ ਐਫਐਮ ਬਠਿੰਡਾ ਦੇ ਰਵ ਵਰਗੇ ਸਰੋਤਿਆਂ ਨੂੰ ਦੱਸ ਦਈਏ ਕਿ ਮਿਤੀ 6 ਜੂਨ ਦਿਨ ਸ਼ਨੀਵਾਰ ਸ਼ਾਮ 7:45 ਦੀ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੀ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਹਿੰਦੀ ਫਿਲਮੀ ਅਦਾਕਾਰ ਅਨਿਲ ਕਪੂਰ ਦੀ ਜ਼ਿੰਦਗੀ ਦੇ ਬਾਰੇ ਪ੍ਰੋਗਰਾਮ ਦੀ ਵਾਚਕ ਅਤੇ ਸੰਪਾਦਨ ਕਮਲ ਸਿੱਧੂ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ ਸੋ ਸੁਣਨਾ ਨਾ ਭੁੱਲਣਾ 6 ਜੂਨ ਸ਼ਾਮ 7:45 ਦੇ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੀ
1: ਪੇਸ਼ ਹੈ ਸਬਕਾ ਫੇਵਰੇਟ
2: ਅਰਕ ਗੁਲਾਬ ਅਰਕ ਕੇਵੜਾ ਚੰਦਨ ਤੇਲ ਏਵਮ ਖਸ ਤੇਲ ਸੇ ਨਿਰਮਿਤ ਹਰਬਲ ਸ਼ਰਬਤ ਮੌਜ ਬਹਾਰ ਤਨ ਮਨ ਕੋ ਤਾਜ਼ਾ ਕਰ ਜਾਏ
6: ਸਰੋਤਿਓ ਆਕਾਸ਼ਵਾਣੀ ਐਫਐਮ ਬਠਿੰਡਾ ਤੋਂ ਹਰ ਸ਼ਨੀਵਾਰ ਸਵੇਰੇ 10:30 ਤੁਸੀਂ ਸੁਣਦੇ ਹੋ ਅਦਬੀ ਪ੍ਰੋਗਰਾਮ ਸੁਖਨ ਦੇ ਵਾਰਿਸ ਤੇ ਇਸ ਵਾਰ ਮਿਤੀ 6 ਜੂਨ ਦਿਨ ਸ਼ਨੀਵਾਰ ਨੂੰ ਤੁਹਾਡੀ ਮੁਲਾਕਾਤ ਕਰਵਾਵਾਂਗੇ ਉੱਗੇ ਗੀਤਕਾਰ ਅਤੇ ਨਾਵਲਕਾਰ ਹੰਸ ਸਿੰਘ ਸੋਹੀ ਹੋਰਾਂ ਦੇ ਨਾਲ
7: ਬੋਲੀ ਜਾਂ ਬੋਲੀ ਸਾਡੇ ਨਾਲ ਨਾ ਵਸਦਾ ਰਹਿ ਅੱਖੀਆਂ ਦੇ ਕੋਲ ਵੇ ਮਾਰੀ ਜਾ ਭਾਵੇਂ ਸਾਨੂੰ ਠੋਕਰਾਂ ਮਿਸ਼ਰੀ ਤੂੰ ਮਿੱਠੇ ਤੇਰੇ ਬੋਲ ਵੇ ਮਿਸ਼ਰੀ ਤੂੰ ਮਿੱਠੇ ਤੇਰੇ ਬੋਲ ਵੇ
6: ਸੋ ਸੁਣਨਾ ਨਾ ਭੁੱਲਣਾ ਇਹ ਮੁਲਾਕਾਤ ਪ੍ਰੋਗਰਾਮ ਸੁਖਨ ਦੇ ਵਾਰਸ ਦੇ ਤਹਿਤ ਮਿਤੀ 6 ਜੂਨ ਦਿਨ ਸ਼ਨੀਵਾਰ ਸਵੇਰੇ 10:30
8: ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ ਐਫਐਮ ਬਠਿੰਡਾ 101.1 ਮੈਗਾਹਰਟਜ਼ ਤੇ
9: ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰੋਤਿਓ 6 ਜੂਨ ਦਿਨ ਸ਼ਨੀਵਾਰ ਸ਼ਾਮ 5:30 ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਤੁਸੀਂ ਸਰਵਣ ਕਰੋਗੇ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ

ਵਿਕਾਸ ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਸ਼੍ਰੀ ਬਲਜੀਤ ਸ਼ਰਮਾ। ਪ੍ਰੋਗਰਾਮ ਸਰਵਣ ਕਰਨਾ ਨਾ ਭੁੱਲਿਓ। 6 ਜੂਨ ਦਿਨ ਸ਼ਨੀਵਾਰ ਸ਼ਾਮ 5:30 ਵਜੇ।

0: फेवरेट
1: अर्क गुलाब अर्क केवड़ा चंदन तेल एवं खस तेल से निर्मित हर्बल शरबत मौज बहार तन मन को ताजा कर जाए।
2: FM ਬਠਿੰਡਾ ਦੇ ਪਿਆਰੇ ਸਰੋਤਿਓ 7 ਜੂਨ ਦਿਨ ਐਤਵਾਰ ਦੁਪਹਿਰ 2:30 ਤੇ ਪ੍ਰੋਗਰਾਮ ਸੁਰੀਲੀ ਦੁਪਹਿਰ ਤਹਿਤ ਹਫ਼ਤਾਵਾਰੀ ਸਿਲਸਿਲਾ ਮੇਰਾ ਪਿੰਡ ਦੌਰਾਨ ਤੁਸੀਂ ਸੁਣੋਗੇ ਪਿੰਡ ਕੋਟ ਸ਼ਮੀਰ ਜ਼ਿਲ੍ਹਾ ਬਠਿੰਡਾ ਦੇ ਗੇੜੇ ਦਾ ਭਾਗ ਪਹਿਲਾ। ਪੇਸ਼ਕਰਤਾ ਹੋਣਗੇ ਸੰਦੀਪ ਸ਼ੇਰਗਿੱਲ, ਨਿਰਮਾਤਾ ਨਿਰਦੇਸ਼ਕ ਨੇ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਿਓ 7 ਜੂਨ ਦਿਨ ਐਤਵਾਰ ਦੁਪਹਿਰ 2:30 ਤੇ ਸਿਲਸਿਲਾ ਮੇਰਾ ਪਿੰਡ।
3: ਕਿਵੇਂ ਭੋਲੇ, ਚੁੱਪ ਕਰਕੇ ਬੈਠਾ ਬਾਈ।
4: ਉਹ ਕੀ ਦੱਸਾਂ ਬਾਈ, ਨਵੀਂ ਦੁਕਾਨ ਵੀ ਖੋਲ ਲਈ ਤੇ ਨਵਾਂ ਸਮਾਨ ਵੀ ਪਾ ਲਿਆ, ਸਕੀਮਾਂ ਵੀ ਕਈ ਦੇਤੀਆਂ ਤੇ ਭਾਰੀ ਛੂਟ ਵੀ ਦੇਤੀ, ਕਾਰੋਬਾਰ ਜਮਾ ਹੀ ਠੰਡਾ ਪਿਆ। ਇਹ ਸਮਝ ਨਹੀਂ ਆ ਰਿਹਾ ਵੀ ਲੋਕਾਂ ਤੱਕ ਕਿਵੇਂ ਪਹੁੰਚ ਕੀਤੀ ਜਾਵੇ।
3: ਨਾ ਕੀ ਗੱਲ, ਸਾਰੀ ਉਮਰ ਭੋਲਾ ਹੀ ਬਣ ਕੇ ਕੱਟ ਦੇਣੀ ਹੈ। ਨਵਾਂ ਜ਼ਮਾਨਾ ਯਾਰ, ਨਵੀਆਂ ਤਕਨੀਕਾਂ ਦੀ ਵਰਤੋਂ ਕਰੋ। ਤੇ ਅੱਜ ਕੱਲ ਤਾਂ ਆਕਾਸ਼ਵਾਣੀ ਬਠਿੰਡਾ ਤੋਂ ਵੀ ਲੋਕ ਆਪਣੇ ਕਾਰੋਬਾਰ ਦੀ ਮਸ਼ਹੂਰੀ ਦੇ ਕੇ ਬੜੀ ਕਮਾਈ ਕਰ ਰਹੇ ਆ
4: ਰੇਡੀਓ ਤੇ ਮਸ਼ਹੂਰੀ ਕਰਕੇ। ਉਹ ਬਾਈ ਉਹ ਕਿਵੇਂ ਭਲਾ?
3: ਰੇਡੀਓ ਤੇ ਯਾਨੀ ਕਿ ਆਕਾਸ਼ਵਾਣੀ FM ਬਠਿੰਡਾ ਤੇ ਜੇਕਰ ਤੁਸੀਂ ਮਸ਼ਹੂਰੀ ਦਿੰਦੇ ਹੋ ਆਪਣੇ ਕਾਰੋਬਾਰ ਜਾਂ ਸੇਵਾਵਾਂ ਦੀ, ਤਾਂ ਤੁਹਾਡਾ ਸੁਨੇਹਾ ਨੇੜੇ ਤੇੜੇ 70 ਕਿਲੋਮੀਟਰ ਦੇ ਦਾਇਰੇ ਤੱਕ ਪਹੁੰਚਦਾ ਹੈ।
4: ਬਾਈ ਪਰ ਇਹਦੇ ਲਈ ਕਰਨਾ ਕੀ ਪਊਗਾ?
3: ਉਹ ਜਮਾ ਹੀ ਸੌਖਾ ਹੈ ਤਾਂ। ਆਕਾਸ਼ਵਾਣੀ ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦਾ ਨੰਬਰ ਹੈ 78-379-63-306। ਇਹ ਨੰਬਰ ਡਾਇਲ ਕਰੋ ਤੇ ਦਿਓ ਇਸ਼ਤਿਹਾਰ ਆਪਣੀ ਕੰਪਨੀ ਦਾ ਜਾਂ ਆਪਣੇ ਬਿਜ਼ਨਸ ਦਾ।
4: ਉਹ ਖੜਜਾ ਬਾਈ, ਮੈਂ ਕਾਪੀ ਤੇ ਲਿਖ ਲਾ ਨੰਬਰ, ਤੂੰ ਇੱਕ ਵਾਰੀ ਦੁਬਾਰਾ ਬੋਲ ਦੇ।
3: ਨੰਬਰ ਹੈ 78-379-63-306। ਨੰਬਰ ਦੇ ਨਾਲ ਨਾਲ ਵਧੇਰੇ ਜਾਣਕਾਰੀ ਲਈ ਤੁਸੀਂ ਈਮੇਲ ਵੀ ਕਰ ਸਕਦੇ ਹੋ AIRFM.BTI@gmail.com ਦੇ ਉੱਤੇ।
5: ਜੀ ਦੋਸਤੋ, ਪ੍ਰੋਗਰਾਮ ਚੱਲ ਰਿਹਾ ਜੀ ਸਾਡੇ ਪਿੰਡ ਸਾਡੇ ਖੇਤ, ਅਤੇ ਇਸ ਵੇਲੇ ਆਕਾਸ਼ਵਾਣੀ FM ਬਠਿੰਡਾ ਦੀ ਸਟੂਡੀਓ ਦੀ ਘੜੀ ਦੇ ਮੁਤਾਬਿਕ ਸਮਾਂ ਆਇਆ ਜੀ ਸ਼ਾਮ ਦੇ 6:10 ਤੇ 57 ਸਕਿੰਟ ਦਾ, ਅਤੇ ਪ੍ਰੋਗਰਾਮ ਦੇ ਆਖਿਰ ਦੇ ਵਿੱਚ ਸੁਣਾਂਗੇ ਜੀ ਆਪਾਂ ਇਸ ਗੀਤ ਨੂੰ ਜਿਸ ਨੂੰ ਆਵਾਜ਼ ਦਿੱਤੀ ਹੈ ਜੀ ਰਾਹਤ ਫਤਿਹ ਅਲੀ ਖਾਨ ਨੇ।

ਹੁਣੇ ਤੁਸੀਂ ਸੁਣ ਰਹੇ ਸੀ ਰਾਹਤ ਫਤਿਹ ਅਲੀ ਖਾਨ ਤੇ ਸਾਥੀਆਂ ਨੂੰ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਸ਼ਾਮ ਦੇ 6:19 ਤੇ 42 ਸਕਿੰਟ ਹੋਏ ਨੇ। 6:20 ਤੇ ਰਿਲੇਅ ਕਰਾਂਗੇ ਪ੍ਰਦੇਸ਼ੀ ਖਬਰਾਂ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ। ਕੁਝ ਪਲ ਸਾਡੇ ਨਾਲ ਪ੍ਰਦੇਸ਼ੀ ਖਬਰਾਂ ਦੇ ਲਈ ਕਰੋ ਇੰਤਜ਼ਾਰ।

0: ਮਾਧੋਪੁਰ ਵਿਖੇ BSF ਦੀ 109 ਬਟਾਲੀਅਨ ਚ ਆਉਣ ਦਾ ਮੌਕਾ ਮਿਲਿਆ। ਇੱਥੇ ਪਲਾਂਟੇਸ਼ਨ ਨੂੰ ਸ਼ੁਰੂਆਤ ਕੀਤੀ ਗਈ ਹੈ। ਸੋ BSF ਦੀ ਇਸ ਬਟਾਲੀਅਨ ਨੇ 5000 ਬੂਟੇ ਲਾਉਣ ਦਾ ਟਾਰਗੇਟ ਮਿੱਥਿਆ ਪੂਰੇ ਜ਼ਿਲ੍ਹੇ ਦੇ ਅੰਦਰ। ਸੋ ਤਮਾਮ ਲੋਕਾਂ ਨੂੰ ਬੇਨਤੀ ਹੈ ਕਿ ਅੱਜ ਦਾ ਦਿਨ ਕੱਲਾ ਇੱਕ ਸਮੋਲਕ ਨਹੀਂ ਹੈ ਬਲਕਿ ਜ਼ਿੰਦਗੀ ਦੇ ਅੰਦਰ ਵਾਤਾਵਰਣ ਨੂੰ ਸਾਫ਼ ਰੱਖਣ ਦੇ ਲਈ ਸਾਨੂੰ ਕੋਸ਼ਿਸ਼ਾਂ ਜਾਰੀ ਰੱਖਣੀਆਂ ਚਾਹੀਦੀਆਂ ਨੇ, ਸਾਨੂੰ ਯਤਨ ਕਰਨੇ ਚਾਹੀਦੇ ਹੈ।
1: ਪੰਜਾਬ ਦੇ ਵਿਗਿਆਨ ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਵੱਲੋਂ ਅੱਜ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਿਖੇ ਵਿਸ਼ਵ ਵਾਤਾਵਰਣ ਦਿਵਸ 2026 ਮਨਾਉਣ ਲਈ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਪਦਮ ਸ਼੍ਰੀ ਰਾਸ ਮੈਂਬਰ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਨੇ ਸਮਾਗਮ ਦਾ ਉਦਘਾਟਨ ਕਰਦਿਆਂ ਸੂਬੇ ਵਿੱਚ ਬੂਟੇ ਲਗਾਉਣ ਸੰਬੰਧੀ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਲੋਕਾਂ ਨੂੰ ਬੂਟੇ ਵੰਡਦੇ ਹੋਏ ਲਗਾਉਣ ਦਾ ਅਤੇ ਇਸ ਨੇਕ ਕਾਰਜ ਵਿੱਚ ਸਭ ਤੋਂ ਵੱਧ ਹਿੱਸਾ ਪਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੇਸੀ ਪ੍ਰਜਾਤੀਆਂ ਦੇ ਰੁੱਖ ਲਗਾਉਣ ਅਤੇ ਵਾਤਾਵਰਣ ਦੀ ਸੁਰੱਖਿਆ ਲਈ ਪਲਾਸਟਿਕ ਦੀ ਵਰਤੋਂ ਤੋਂ ਗੁਰੇਜ਼ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਉਨ੍ਹਾਂ ਸੂਬੇ ਵਿੱਚ ਵਾਤਾਵਰਣ, ਕੁਦਰਤ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੀਆਂ ਸੰਸਥਾਵਾਂ ਨੂੰ ਸਨਮਾਨਿਤ ਵੀ ਕੀਤਾ। ਇਸੇ ਤਰ੍ਹਾਂ ਫਿਰੋਜ਼ਪੁਰ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਕੰਪਲੈਕਸ ਦੇ ਵਧੀਕ ਡਿਪਟੀ ਕਮਿਸ਼ਨਰ ਡਾਕਟਰ ਅਮਨਦੀਪ ਕੌਰ ਵੱਲੋਂ ਦਫ਼ਤਰ ਦੀ ਗਰਾਊਂਡ ਵਿੱਚ ਰਵਾਇਤੀ ਰੁੱਖਾਂ ਦੇ ਬੂਟੇ ਲਾਏ ਗਏ ਨੇ। ਉਧਰ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਜਸਵਿੰਦਰ ਸ਼ੀਮਰ ਦੀ ਅਗਵਾਈ ਹੇਠ ਕਚਹਿਰੀ ਕੰਪਲੈਕਸ ਵਿਖੇ ਵਾਤਾਵਰਣ ਦਿਵਸ ਮਨਾਇਆ ਗਿਆ। ਪ੍ਰਸਿੱਧ ਵਾਤਾਵਰਣ ਪ੍ਰੇਮੀ ਅਤੇ ਰਾਸ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਵੱਲੋਂ ਵਿਸ਼ਵ ਵਾਤਾਵਰਣ ਦਿਵਸ ਮੌਕੇ ਸਥਾਨਕ ਬਸਤੀ ਪੀਰ ਦਾਦਾ ਦੇ ਸੀਵਰੇਜ ਟਰੀਟਮੈਂਟ ਪਲਾਂਟ ਤੋਂ 25 MLD ਸੋਧੇ ਹੋਏ ਪਾਣੀ ਦੀ ਵਰਤੋਂ ਕਰਕੇ ਨੇੜਲੇ 4 ਪਿੰਡਾਂ ਦੀ ਖੇਤੀਬਾੜੀ ਜ਼ਮੀਨ ਦੀ ਸਿੰਚਾਈ ਸੰਬੰਧੀ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਨਾਲ ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ ਵੀ ਮੌਜੂਦ ਸਨ। ਸੰਤ ਸੀਚੇਵਾਲ ਨੇ ਆਪਣੇ ਸੰਬੋਧਨ ਦੌਰਾਨ ਧਰਤੀ ਹੇਠਲੇ ਪਾਣੀ ਦੀ ਸੰਭਾਲ ਲਈ ਬਦਲਵੇਂ ਸਤਹ ਪਾਣੀ ਆਧਾਰਿਤ ਸਿੰਚਾਈ ਪਾਣੀ ਸਰੋਤਾਂ ਨੂੰ ਵਿਕਸਿਤ ਕਰਨ ਅਤੇ ਨਹਿਰੀ ਪਾਣੀ ਦੀ ਸਭ ਤੋਂ ਵੱਧ ਵਰਤੋਂ ਕਰਨ ਦੀ ਜ਼ੋਰ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਸੋਧੇ ਹੋਏ ਪਾਣੀ ਦੀ ਵਰਤੋਂ ਨਾ ਸਿਰਫ ਸਰਕਾਰ ਦੇ ਪਾਣੀ ਸੰਭਾਲ ਮਿਸ਼ਨ ਦੇ ਅਨੁਸਾਰ ਹੈ, ਸਗੋਂ ਇਸ ਸਦਕਾ ਖਾਦ ਦੀ ਜ਼ਰੂਰਤ ਘਟਣ ਨਾਲ ਕਿਸਾਨਾਂ ਨੂੰ ਲਾਭ ਵੀ ਹੋਏਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਸੈਂਡਲ ਲਈ @AIR ਜਲੰਧਰ। ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲੁਧਿਆਣਾ ਵਿੱਚ 9 ਕੁੜੀਆਂ ਦੇ ਲਾਪਤਾ ਹੋਣ ਦੀਆਂ ਰਿਪੋਰਟਾਂ ਦਾ ਆਪਣੇ ਪੱਧਰ 'ਤੇ ਨੋਟਿਸ ਲਿਆ ਅਤੇ ਜਾਂਚ ਦੇ ਵੇਰਵੇ ਸਮੇਤ ਰਿਪੋਰਟ ਤਲਬ ਕੀਤੀ ਹੈ। ਚੇਅਰਪਰਸਨ ਰਾਜ ਲਾਲੀ ਗਿੱਲ ਦੀ ਅਗਵਾਈ ਵਾਲੇ ਕਮਿਸ਼ਨ ਨੇ ਇੱਕ ਹੁਕਮ ਵਿੱਚ ਲੁਧਿਆਣਾ ਪੁਲਿਸ ਨੂੰ 8 ਜੂਨ ਤੱਕ ਰਿਪੋਰਟ ਪੇਸ਼ ਕਰਨ ਲਈ ਕਿਹਾ। ਪੰਜਾਬ 'ਚ ਕੇਂਦਰੀ ਜਾਂਚ ਬਿਊਰੋ CBI ਦੀ ਮੋਹਾਲੀ ਸਥਿਤ ਅਦਾਲਤ ਨੇ ਕਰੋੜਾਂ ਰੁਪਏ ਦੇ ਬੈਂਕ ਘੁਟਾਲੇ ਦੇ ਮਾਮਲੇ ਦੇ ਵਿੱਚ ਅੱਜ ਸੀਮੀਰ ਦਵਾ ਨੂੰ ਦੋਸ਼ੀ ਠਹਿਰਾਇਆ ਅਤੇ 15,000 ਰੁਪਏ ਦੇ ਜੁਰਮਾਨੇ ਦੇ ਨਾਲ 3 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਸਰਕਾਰੀ ਸੂਤਰਾਂ ਮੁਤਾਬਕ ਪੰਜਾਬ ਦੇ ਮੰਡੀ ਗੋਬਿੰਦਗੜ੍ਹ ਵਿਖੇ ਮੈਸਰਜ GD ਇਸਪਾਤ ਉਦਯੋਗ ਵਿੱਚ ਭਾਈਵਾਲ, ਦਲੀਪ ਦੁਆ ਅਤੇ ਸਮੀਰ ਦੁਆ ਅਤੇ ਹੋਰਨਾਂ ਖਿਲਾਫ਼ ਇੰਡੀਅਨ ਓਵਰਸੀਜ਼ ਬੈਂਕ ਨਾਲ ਧੋਖਾਧੜੀ ਕਰਨ ਦੀ ਅਪਰਾਧਿਕ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਜਾਂਚ ਵਿੱਚ ਖੁਲਾਸਾ ਹੋਇਆ ਕਿ ਮੁਲਜ਼ਮ ਨੇ ਗਲਤ ਅਤੇ ਮਨਘੜਤ ਜਾਣਕਾਰੀ ਦੇ ਆਧਾਰ 'ਤੇ ਬੈਂਕ ਤੋਂ 8 ਕਰੋੜ ਰੁਪਏ ਦੀ ਨਕਦ ਕਰਜ਼ਾ ਹੱਦ ਗੈਰ ਕਾਨੂੰਨੀ ਢੰਗ ਨਾਲ ਪ੍ਰਾਪਤ ਕੀਤੀ, ਜਿਸ ਦੇ ਨਤੀਜੇ ਵਜੋਂ ਬੈਂਕ ਨੂੰ ਨੁਕਸਾਨ ਹੋਇਆ। ਅਦਾਲਤ ਨੇ ਮੁਕੱਦਮੇ ਤੋਂ ਬਾਅਦ ਮੁਲਜ਼ਮ ਨੂੰ ਦੋਸ਼ੀ ਠਹਿਰਾਇਆ ਅਤੇ ਸਜ਼ਾ ਸੁਣਾਈ ਹੈ। ਸਹਿ ਦੋਸ਼ੀ ਦਲੀਪ ਦੁਆ ਖਿਲਾਫ਼ ਉਸ ਦੀ ਮੌਤ ਤੋਂ ਬਾਅਦ ਕਾਰਵਾਈ ਨੂੰ ਖਤਮ ਕਰ ਦਿੱਤਾ ਗਿਆ। ਅੰਮ੍ਰਿਤਸਰ ਪਠਾਨਕੋਟ ਕੌਮੀ ਸ਼ਾਹਰਾਹ 'ਤੇ ਅੱਜ ਸਵੇਰੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕ ਪਰਿਵਾਰ ਦੇ 2 ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦਕਿ 14 ਵਿਅਕਤੀ ਜ਼ਖਮੀ ਹੋਏ ਨੇ। ਗੁਰਦਾਸਪੁਰ ਤੋਂ ਸਾਡੇ ਪੱਤਰਕਾਰ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮਾਤਾ ਵੈਸ਼ਨੋ ਦੇਵੀ ਤੋਂ ਸ਼ਰਧਾਲੂਆਂ ਨੂੰ ਲੈ ਕੇ ਵਾਪਸ ਪਰਤ ਰਿਹਾ 4-ਪਹੀਆ ਵਾਹਨ ਬਟਾਲਾ ਨੇੜੇ ਉਦੋਵਾਲ ਅੱਡੇ ਉੱਤੇ ਟਿੱਪਰ ਨਾਲ ਜਾ ਟਕਰਾਇਆ। ਹਾਦਸੇ ਦੌਰਾਨ 2 ਵਿਅਕਤੀਆਂ ਦੀ ਮੌਤ ਹੋ ਗਈ ਅਤੇ 14 ਸ਼ਰਧਾਲੂ ਜ਼ਖਮੀ ਹੋ ਗਏ ਨੇ। ਸਾਰੇ ਸ਼ਰਧਾਲੂ ਮਾਨਸਾ ਇਲਾਕੇ ਦੇ ਰਹਿਣ ਵਾਲੇ ਸਨ। ਪੰਜਾਬ ਪੁਲਿਸ ਵੱਲੋਂ ਵਿਦੇਸ਼ੀ ਦਹਿਸ਼ਤਗਰਦੀ ਸਮੂਹ ਦੇ 2 ਸਾਥੀਆਂ ਨੂੰ ਗ੍ਰਿਫਤਾਰ ਕਰਨ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 2.5 ਕਿਲੋ ਵਜ਼ਨ ਦੇ ਪੂਰੀ ਤਰ੍ਹਾਂ ਤਿਆਰ ਕੀਤੇ ਆਰਡਿਕਸ ਆਧਾਰਿਤ IED ਬਰਾਮਦ ਕਰਨ ਤੋਂ ਬਾਅਦ ਇੱਕ ਦਿਨ ਬਾਅਦ ਅੱਜ 4 ਹੋਰ ਮੁਲਜ਼ਮਾਂ ਨੂੰ 5 ਪਿਸਤੌਲਾਂ, 1 ਕਿਲੋ ਤੋਂ ਵੱਧ ਹੈਰੋਇਨ ਅਤੇ 5 ਲੱਖ ਰੁਪਏ ਦੇ ਡਰੱਗ ਮਨੀ ਨਾਲ ਗ੍ਰਿਫਤਾਰ ਕੀਤਾ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਇਹਨਾਂ 4 ਮੁਲਜ਼ਮਾਂ ਵਿੱਚੋਂ 1 ਅਫਗਾਨਿਸਤਾਨ ਦਾ ਨਾਗਰਿਕ ਹੈ। ਉਨ੍ਹਾਂ ਦੇ ਨਾਲ 2 ਨਾਬਾਲਗਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਦੋਵੇਂ ਮਾਮਲੇ ਮੋਹਾਲੀ ਅਤੇ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਨਾਲ ਸੰਬੰਧਿਤ ਹਨ। ਇਸ ਦੌਰਾਨ ਕੱਲ੍ਹ ਮੋਹਾਲੀ ਤੋਂ ਅੰਮ੍ਰਿਤਸਰ ਦੇ 3 ਨੌਜਵਾਨਾਂ ਤੋਂ ਬਰਾਮਦ ਕੀਤੇ ਗਏ ਆਰਡਿਕਸ ਨਾਲ ਭਰੇ IED ਨੂੰ ਸਟੇਟ ਬੰਬ ਡਿਸਪੋਜ਼ਲ ਸਕੁਐਡ ਵੱਲੋਂ ਬੇਅਸਰ ਅਤੇ ਨਸ਼ਟ ਕਰ ਦਿੱਤਾ ਗਿਆ ਹੈ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ
2: 6 ਆਰੋਪੀ ਗ੍ਰਿਫਤਾਰ ਕੀਤੇ ਹੈ, ਜਿਨ੍ਹਾਂ 'ਚ ਇੱਕ ਅਫਗਾਨ ਨੈਸ਼ਨਲ ਹੈ ਵੀ ਹੈ ਔਰ 2 ਜੁਵੀਨਾਈਲਸ ਨੇ, ਔਰ ਰਿਕਵਰੀ ਜਿਹੜੀ ਹੈ 5 ਬੜੇ ਸੋਫਿਸਟੀਕੇਟਡ ਪਿਸਟਲਸ, 1 KG ਤੋਂ ਉੱਪਰ ਹੀਰੋਇਨ, 5 ਲੱਖ ਡਰੱਗ ਮਨੀ ਵੀ ਇਹਦੇ 'ਚ ਰਿਕਵਰ ਕੀਤੀ ਗਈ ਹੈ। ਇਹਦਾ ਸਾਰਾ ਨੈਟਵਰਕ ਸੀਗਾ, ਇਹ ਹਰਿਆਣਾ ਪੰਜਾਬ 'ਚ ਵੀ ਆਪਾਂ ਕਹਿ ਸਕਦੇ ਹਾਂ ਦਿੱਲੀ ਤੱਕ ਸਪਰੈਡ ਹੈ, ਔਰ ਇਹਦੇ 'ਤੇ ਹੋਰ ਅਸੀਂ ਡੀਪਰ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵੀ ਕਰ ਰਹੇ ਹਾਂ। ਸਾਰੇ ਬੈਂਕ ਅਕਾਊਂਟਸ, ਉਹ ਸਾਰੀਆਂ ਚੀਜ਼ਾਂ ਅਸੀਂ ਔਨ ਗਰਾਊਂਡ

0: ਵੀ ਕਲੈਕਟ ਕਰ ਰਹੇ ਹਾਂ ਐਵੀਡੈਂਸ, ਸਾਰੀ ਜਿਹੜੀ ਇਨਫੋਰਮੇਸ਼ਨ ਹੈ ਇੰਟਰੋਗੇਸ਼ਨ ਹੈ ਉਹ ਸ਼ੇਅਰ ਕਰਾਂ।
1: ਦੋਵਾਂ ਮਾਮਲਿਆਂ ਵਿੱਚ ਅਗਲੇ ਦੀ ਜਾਂਚ ਹਾਲੇ ਜਾਰੀ ਹੈ। ਪੰਜਾਬ ਸਰਕਾਰ ਨੇ ਮਾਈ ਭਾਗੋ ਆਰਮਡ ਫੋਰਸਿਸ ਪ੍ਰੋਪਰੇਟਰੀ ਇੰਸਟੀਚਿਊਟ ਦੇ ਦੋ ਕੈਡਟਾਂ ਨੂੰ ਏਅਰ ਫੋਰਸ ਕਾਮਨ ਐਡਮਿਸ਼ਨ ਟੈਸਟ ਅਤੇ ਨੈਸ਼ਨਲ ਡਿਫੈਂਸ ਅਕੈਡਮੀ ਮੈਰਿਟ ਸੂਚੀਆਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਹੈ। ਕਿਸਾਨ ਦੀ ਧੀ ਮਹਿਕਪ੍ਰੀਤ ਕੌਰ ਨੇ ਏਅਰ ਫੋਰਸ ਅਕੈਡਮੀ ਮੈਰਿਟ ਸੂਚੀ ਵਿੱਚ ਆਲ ਇੰਡੀਆ ਰੈਂਕ 1 ਪ੍ਰਾਪਤ ਕਰਨ ਲਈ ਦੇਸ਼ ਭਰ ਵਿੱਚੋਂ ਸਿਖਰਲਾ ਸਥਾਨ ਪ੍ਰਾਪਤ ਕੀਤਾ ਹੈ, ਜਦੋਂ ਕਿ ਕੋਮਲਪ੍ਰੀਤ ਕੌਰ ਨੇ NDA ਖੜਕਵਾਸਲਾ ਵਿਖੇ ਦਾਖਲੇ ਲਈ ਏਅਰ IR 18 ਹਾਸਲ ਕੀਤਾ ਹੈ। ਤੇ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਅੱਜ ਵਿਸ਼ਵ ਵਾਤਾਵਰਣ ਦਿਵਸ ਮੌਕੇ ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਾਸੀਆਂ ਨੂੰ ਵਾਤਾਵਰਣ ਸੰਬੰਧੀ ਉਸ ਪਾਏਦਾਰ ਜੀਵਨ ਸ਼ੈਲੀ ਅਤੇ ਜੈਵ ਵਿਭਿੰਨਤਾ ਦੀ ਸੰਭਾਲ ਪ੍ਰਤੀ ਆਪਣੀ ਵਚਨਬੱਧਤਾ ਨੂੰ ਮਜ਼ਬੂਤ ਕਰਨ ਦੀ ਅਪੀਲ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਦੇਸ਼ ਵਿਆਪੀ ਮੁਹਿੰਮ ਏਕ ਪੇੜ ਮਾਂ ਕੇ ਨਾਮ ਤਹਿਤ ਚੰਡੀਗੜ੍ਹ ਵਿਖੇ ਬੂਟੇ ਲਗਾਉਣ ਦੀ ਮੁਹਿੰਮ ਦੀ ਅਗਵਾਈ ਕੀਤੀ। ਰਾਜਸਵ ਮੈਂਬਰ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਨੇ ਜਲੰਧਰ ਵਿੱਚ ਸੀਵਰੇਜ ਟ੍ਰੀਟਮੈਂਟ ਪਲਾਂਟ ਤੋਂ ਸੋਧੇ ਹੋਏ ਪਾਣੀ ਨਾਲ ਸਿੰਚਾਈ ਕਰਨ ਸੰਬੰਧੀ ਪ੍ਰੋਜੈਕਟ ਦਾ ਕੀਤਾ ਉਦਘਾਟਨ। ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲੁਧਿਆਣਾ ਵਿੱਚ 9 ਕੁੜੀਆਂ ਦੇ ਲਾਪਤਾ ਹੋਣ ਦੀਆਂ ਰਿਪੋਰਟਾਂ ਦਾ ਆਪਣੇ ਪੱਧਰ 'ਤੇ ਨੋਟਿਸ ਲਿਆ। ਪੁਲਿਸ ਤੋਂ 8 ਜੂਨ ਤੱਕ ਵੇਰਵੇ ਸੰਬੰਧੀ ਰਿਪੋਰਟ ਮੰਗੀ ਗਈ ਹੈ। CBI ਦੀ ਮੋਹਾਲੀ ਅਦਾਲਤ ਨੇ ਕਰੋੜਾਂ ਦੇ ਬੈਂਕ ਘੁਟਾਲੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ 3 ਸਾਲ ਦੀ ਸਖ਼ਤ ਕੈਦ ਸਜ਼ਾ ਸੁਣਾਈ ਗਈ ਹੈ। ਅੰਮ੍ਰਿਤਸਰ ਪਠਾਨਕੋਟ ਕੌਮੀ ਸ਼ਾਹਰਾਹ 'ਤੇ ਅੱਜ ਸਵੇਰੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕੋ ਪਰਿਵਾਰ ਦੇ 2 ਵਿਅਕਤੀਆਂ ਦੀ ਮੌਤ ਅਤੇ 14 ਜ਼ਖਮੀ। ਇਸ ਦੇ ਨਾਲ ਹੀ ਪ੍ਰਦੇਸ਼ੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੋਇਆ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮੀ 7 ਵਜੇ। ਨਮਸਕਾਰ।
2: ਹੁਣੇ ਤੁਸੀਂ ਸੁਣ ਰਹੇ ਸੀ ਪਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਸ਼ਾਮ ਦੇ 6:30 ਅਤੇ 32 ਸੈਕਿੰਡ ਹੋਏ ਨੇ। ਹੁਣ ਪੇਸ਼ ਹੈ ਜੀ ਨੌਜਵਾਨ ਸਾਥੀਆਂ ਲਈ ਪ੍ਰੋਗਰਾਮ ਯੁਵਾਨੀ।

ਪ੍ਰੋਗਰਾਮ ਯੋਵਾਨੀ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਨਮਸਕਾਰ। ਦੋਸਤੋ, ਵਿਸ਼ਵ ਵਾਤਾਵਰਨ ਦਿਵਸ 'ਤੇ ਵਿਚਾਰ ਚਰਚਾ। ਅੱਜ ਦੇ ਇਸ ਪ੍ਰੋਗਰਾਮ ਦੇ ਤਹਿਤ ਤੁਸੀਂ ਇਸ ਵਿਸ਼ੇ ਨੂੰ ਸੁਣੋਗੇ, ਜਿਸ ਵਿੱਚ ਭਾਗ ਲੈਣ ਵਾਲੇ ਨੇ ਜੀ ਆਦੇਸ਼ ਮੈਡੀਕਲ ਕਾਲਜ BDS ਦੇ ਵਿਦਿਆਰਥੀ, ਜਿਨ੍ਹਾਂ ਦੇ ਵਿੱਚ ਅਨਾਮਿਕਾ, ਈਸ਼ਾ, ਅਦਵਰ, ਦਿਵਿਆ ਅਤੇ ਭਾਵਿਕਾ। ਅਤੇ ਆਓ ਫਿਰ ਸੁਣਦੇ ਹਾਂ ਜੀ ਪ੍ਰੋਗਰਾਮ ਯੂਵਾਨੀ ਤਹਿਤ ਵਿਸ਼ਵ ਵਾਤਾਵਰਨ ਦਿਵਸ 'ਤੇ ਵਿਚਾਰ ਚਰਚਾ।

0: ਸਕਦੇ ਹਾਂ ਤਾਂ ਸਾਨੂੰ ਬਚਪਨ ਦੇ ਦਿਨ ਯਾਦ ਆ ਜਾਂਦੇ ਹਨ। ਖੁੱਲੇ ਮੈਦਾਨ, ਵੱਡੇ ਵੱਡੇ ਦਰਖਤ, ਸਾਫ ਹਵਾ, ਪੰਛੀਆਂ ਦੀਆਂ ਆਵਾਜ਼ਾਂ ਅਤੇ ਮੌਸਮਾਂ ਦੀ ਕੁਦਰਤੀ ਖੂਬਸੂਰਤੀ। ਪਰ ਅੱਜ ਹਾਲਾਤ ਬਦਲ ਰਹੇ ਹਨ। ਜਿੱਥੇ ਪਹਿਲਾਂ ਦਰਖਤ ਹੁੰਦੇ ਸਨ, ਉੱਥੇ ਇਮਾਰਤਾਂ ਬਣ ਰਹੀਆਂ ਹਨ। ਜਿੱਥੇ ਸਾਫ ਪਾਣੀ ਮਿਲਦਾ ਸੀ, ਉੱਥੇ ਪ੍ਰਦੂਸ਼ਣ ਵੱਧ ਰਿਹਾ ਹੈ। ਕੁਦਰਤ ਸਾਨੂੰ ਸਭ ਕੁਝ ਦਿੰਦੀ ਹੈ, ਪਰ ਬਦਲੇ ਵਿੱਚ ਉਹ ਸਿਰਫ ਸਾਡੀ ਜ਼ਿੰਮੇਵਾਰੀ ਅਤੇ ਸੰਭਾਲ ਦੀ ਉਮੀਦ ਕਰਦੀ ਹੈ। ਅੱਜ ਲੋੜ ਹੈ ਕਿ ਅਸੀਂ ਵਿਕਾਸ ਅਤੇ ਵਾਤਾਵਰਣ ਵਿਚਕਾਰ ਸੰਤੁਲਨ ਬਣਾਈਏ। ਜੇ ਕੁਦਰਤ ਬਚੇਗੀ ਤਾਂ ਹੀ ਮਨੁੱਖਤਾ ਬਚੇਗੀ।
1: ਐਬਸੋਲਿਊਟਲੀ ਫਰੈਂਡਸ, ਪੀਪਲ ਆਫਨ ਥਿੰਕ ਦੈਟ ਪ੍ਰੋਟੈਕਟਿੰਗ ਦੀ ਇਨਵਾਇਰਮੈਂਟ ਇਜ਼ ਓਨਲੀ ਦੀ ਰਿਸਪੋਂਸਿਬਿਲਿਟੀ ਆਫ ਗਵਰਮੈਂਟਸ ਔਰ ਲਾਰਜ ਔਰਗਨਾਈਜੇਸ਼ਨਸ, ਬਟ ਦਾ ਟਰੂਥ ਇਜ਼ ਦੈਟ ਆਲ ਆਫ ਅਸ ਪਲੇ ਅ ਰੋਲ ਬੋਥ ਇਨ ਹਾਰਮਿੰਗ ਦਾ ਇਨਵਾਇਰਮੈਂਟ ਐਂਡ ਇਨ ਪ੍ਰੋਟੈਕਟਿੰਗ ਇਟ, ਲਾਈਕ ਥਰੋਇੰਗ ਅ ਪਲਾਸਟਿਕ ਬੋਟਲ ਔਨ ਦਾ ਰੋਡ, ਲੈਟਿੰਗ ਵਾਟਰ ਰਨ ਅਨਨੈਸੈਸਰੀਲੀ ਔਰ ਵੇਸਟਿੰਗ ਇਲੈਕਟ੍ਰਿਸਿਟੀ ਮੇ ਸੀਮ ਲਾਈਕ ਸਮਾਲ ਐਕਸ਼ਨਸ, ਬਟ ਵੈਨ ਮਿਲੀਅਨਸ ਆਫ ਪੀਪਲ ਡੂ ਦਾ ਸੇਮ ਥਿੰਗ, ਦਾ ਇੰਪੈਕਟ ਬਿਕਮਸ ਵੈਰੀ ਲਾਰਜ। In the same way, if millions of people take small positive steps, the world can change. Using a cloth bag, promoting public transportation, planting trees, conserving water, and separating waste for proper disposal, these small actions can become the beginning of a big change.
2: Main Bhavika, ek bahut mahatvapurn gal dasna chahwangi, pani di sambhal. ਪੰਜਾਬ ਇੱਕ ਖੇਤੀ ਪ੍ਰਧਾਨ ਰਾਜ ਹੈ ਅਤੇ ਸਾਡੀ ਜ਼ਿੰਦਗੀ ਪਾਣੀ ਨਾਲ ਜੁੜੀ ਹੋਈ ਹੈ। ਅਸੀਂ ਅਕਸਰ ਨਲ ਖੁੱਲ੍ਹੇ ਛੱਡ ਦਿੰਦੇ ਹਾਂ, ਕਾਰ ਧੋਣ ਵੇਲੇ ਪਾਣੀ ਬਹੁਤ ਖਰਚ ਦਿੰਦੇ ਹਾਂ ਤੇ ਜਾਂ ਫਿਰ ਲੋੜ ਤੋਂ ਵੱਧ ਪਾਣੀ ਵਰਤਦੇ ਹਾਂ। ਇੱਕ ਇੱਕ ਬੂੰਦ ਕੀਮਤੀ ਹੈ। ਜੇ ਅਸੀਂ ਅੱਜ ਪਾਣੀ ਦੀ ਕਦਰ ਨਹੀਂ ਕਰਾਂਗੇ ਤਾਂ ਆਉਣ ਵਾਲੇ ਪੀੜ੍ਹੀਆਂ ਨੂੰ ਇਸ ਦੀ ਕਮੀ ਦਾ ਸਾਹਮਣਾ ਕਰਨਾ ਪਵੇਗਾ। ਇਸ ਲਈ ਪਾਣੀ ਬਚਾਉਣਾ ਸਿਰਫ ਇੱਕ ਸਲਾਹ ਨਹੀਂ, ਸਾਡਾ ਫਰਜ਼ ਹੈ।
3: मैं नामिका आपको ये बताना चाहूँगी, पर्यावरण और स्वास्थ्य का रिश्ता बहुत गहरा है। जब हवा प्रदूषित होती है तो सबसे पहले हमारे फेफड़े प्रभावित होते हैं। बच्चों, बुजुर्ग और पहले से भी बीमार लोगों पर इसका असर और अधिक होता है। दूषित पानी कई संक्रमणों और बीमारियों का कारण बनता है। बढ़ता तापमान, हीट स्ट्रोक, डिहाइड्रेशन और अन्य स्वास्थ्य समस्याओं को जन्म देता है। लेकिन क्या आप जानते हैं कि मानसिक स्वास्थ्य पर भी पर्यावरण का असर पड़ता है? शोध बताते हैं कि प्रकृति के संपर्क में रहने वाले लोग अधिक शांत और सकारात्मक महसूस करते हैं। इसलिए पर्यावरण संरक्षण केवल प्रकृति की रक्षा नहीं बल्कि मानव स्वास्थ्य का सुरक्षा भी है।

0: ਹੁਣੇ ਤੁਸੀਂ ਪ੍ਰੋਗਰਾਮ ਯੋਵਾਨੀ ਤਹਿਤ ਸੁਣ ਰਹੇ ਸੀ ਵਿਸ਼ਵ ਵਾਤਾਵਰਨ ਦਿਵਸ 'ਤੇ ਵਿਚਾਰ ਚਰਚਾ। ਭਾਗ ਲੈਣ ਵਾਲੇ ਸਾਡੇ ਦੋਸਤ ਸੀਗੇ ਆਦੇਸ਼ ਮੈਡੀਕਲ ਕਾਲਜ BDS ਦੇ ਵਿਦਿਆਰਥੀ, ਜਿਨ੍ਹਾਂ ਦੇ ਵਿੱਚ ਅਨਾਮਿਕਾ, ਈਸ਼ਾ, ਅਦਵਰ, ਦਿਵਿਆ ਅਤੇ ਬਾਵਿਕਾ। ਪ੍ਰੋਗਰਾਮ ਦੇ ਤਹਿਤ ਹੁਣ ਸੁਣਾਂਗੇ ਜੀ ਆਪਾਂ ਕੁਝ ਸੰਦੇਸ਼।
1: पेश है सबका फेवरेट
2: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार तन मन को ताजा कर जाए।
3: आकाशवाणी FM बठिंडा दे प्यारे श्रोतियों, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰੋਤਿਓ, 6 ਜੂਨ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਤੁਸੀਂ ਸਰਵਣ ਕਰੋਗੇ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ।

ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਸ਼੍ਰੀ ਬਲਜੀਤ ਸ਼ਰਮਾ। ਪ੍ਰੋਗਰਾਮ ਸਰਵਣ ਕਰਨਾ ਨਾ ਭੁੱਲਿਓ। 6 ਜੂਨ ਦਿਨ ਸ਼ਨੀਵਾਰ ਸ਼ਾਮ 5:30 ਵਜੇ।

0: ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਐਫ ਐਮ ਬੈਨ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਨਿਊਜ਼ ਔਨ AIR ਐਪ ਤੇ।
1: ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਰਵ ਵਰਗੇ ਸਰੋਤਿਆਂ ਨੂੰ ਦੱਸ ਦਈਏ ਕਿ ਮਿਤੀ 6 ਜੂਨ ਦਿਨ ਸ਼ਨੀਵਾਰ ਸ਼ਾਮ 7:45 ਦੀ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੀ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਹਿੰਦੀ ਫਿਲਮੀ ਅਦਾਕਾਰ ਅਨਿਲ ਕਪੂਰ ਦੀ ਜ਼ਿੰਦਗੀ ਦੇ ਬਾਰੇ। ਪ੍ਰੋਗਰਾਮ ਦੀ ਵਾਚਕ ਅਤੇ ਸੰਪਾਦਨ ਕਮਲ ਸਿੱਧੂ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ। ਸੋ ਸੁਣਨਾ ਨਾ ਭੁੱਲਣਾ 6 ਜੂਨ ਸ਼ਾਮ 7:45 ਤੇ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੀ।
2: ਸਰੋਤਿਓ, ਆਕਾਸ਼ਵਾਣੀ ਐਫ ਐਮ ਬਠਿੰਡਾ ਤੋਂ ਹਰ ਸ਼ਨੀਵਾਰ ਸਵੇਰੇ 10:30 ਤੁਸੀਂ ਸੁਣਦੇ ਹੋ ਅਦਬੀ ਪ੍ਰੋਗਰਾਮ ਸੁਖਨ ਦੇ ਵਾਰਿਸ, ਤੇ ਇਸ ਵਾਰ ਮਿਤੀ 6 ਜੂਨ ਦਿਨ ਸ਼ਨੀਵਾਰ ਨੂੰ ਤੁਹਾਡੀ ਮੁਲਾਕਾਤ ਕਰਵਾਵਾਂਗੇ ਉੱਗੇ ਗੀਤਕਾਰ ਅਤੇ ਨਾਵਲਕਾਰ ਹੰਸ ਸਿੰਘ ਸੋਹੀ ਹੋਰਾਂ ਦੇ ਨਾਲ।
3: ਬੋਲੀ ਜਾਂ ਬੋਲੀ ਸਾਡੇ ਨਾਲ ਨਾ ਵਸਦਾ ਰਹਿ ਅੱਖੀਆਂ ਦੇ ਕੋਲ ਵੇ, ਮਾਰੀ ਜਾ ਭਾਵੇਂ ਸਾਨੂੰ ਠੋਕਰਾਂ, ਮਿਸ਼ਰੀ ਤੂੰ ਮਿੱਠੇ ਤੇਰੇ ਬੋਲ ਵੇ।

0: ਸੋ ਸੁਣਨਾ ਨਾ ਭੁੱਲਣਾ ਇਹ ਮੁਲਾਕਾਤ ਪ੍ਰੋਗਰਾਮ ਸੁਖਨ ਦੇ ਵਾਰਸ ਦੇ ਤਹਿਤ ਮਿਤੀ 6 ਜੂਨ ਦਿਨ ਸ਼ਨੀਵਾਰ ਸਵੇਰੇ 10:30 ਵਜੇ
1: ਪੇਸ਼ ਹੈ ਸਭ ਕਾ ਫੇਵਰੇਟ
2: ਅਰਕ ਗੁਲਾਬ ਅਰਕ ਕੇਵੜਾ ਚੰਦਨ ਤੇਲ ਏਵਮ ਖਸ ਤੇਲ ਸੇ ਨਿਰਮਿਤ ਹਰਬਲ ਸ਼ਰਬਤ ਮੌਜ ਬਹਾਰ ਤਨ ਮਨ ਕੋ ਤਾਜ਼ਾ ਕਰ ਜਾਏ
3: ਜੀ ਦੋਸਤੋ ਪ੍ਰੋਗਰਾਮ ਯੁਵਾਨੀ ਤਹਿਤ ਹੁਣ ਸੁਣਦੇ ਹਾਂ ਜੀ ਮਨਾਡੇ ਦੀ ਆਵਾਜ਼ ਦੇ ਵਿੱਚ ਸਫ਼ਰ ਫਿਲਮ ਵਿੱਚੋਂ ਇਸ ਗੀਤ ਨੂੰ ਇੰਦੀਵਰ ਦੇ ਲਿਖੇ ਇਸ ਗੀਤ ਨੂੰ ਸੰਗੀਤ ਹੈ ਕਲਿਆਣ ਜੀ ਆਨੰਦ ਜੀ ਨੇ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਯੋਵਾਨੀ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਦੇ ਮੁਤਾਬਿਕ 6:59 ਤੇ 52 ਸੈਕਿੰਡ ਹੋਏ ਨੇ 7 ਵਜੇ ਤੋਂ ਲੈ ਕੇ 7:45 ਤੱਕ ਤੁਸੀਂ ਸੁਣੋਗੇ ਆਕਾਸ਼ਵਾਣੀ ਜਲੰਧਰ ਦੇ ਪ੍ਰਸਾਰਣ।

0: ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਜਰਾਤ ਦੇ ਸੂਰਤ ਵਿਚ ਸੜਕ ਬਿਜਲੀ ਤੇ ਉਦਯੋਗਿਕ ਖੇਤਰਾਂ ਨਾਲ ਸਬੰਧਤ 18,800 ਕਰੋੜ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖਿਆ। ਅੱਜ ਵਿਸ਼ਵ ਵਾਤਾਵਰਨ ਦਿਵਸ ਮੌਕੇ ਉਪ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਾਸੀਆਂ ਨੂੰ ਵਾਤਾਵਰਨ ਸੁਰੱਖਿਆ, ਪਾਏਦਾਰ ਜੀਵਨ ਸ਼ੈਲੀ ਤੇ ਜੈਵ ਵਿਭਿੰਨਤਾ ਦੀ ਸੰਭਾਲ ਪ੍ਰਤੀ ਆਪਣੀ ਵਚਨਬੱਧਤਾ ਨੂੰ ਮਜ਼ਬੂਤ ਕਰਨ ਦੀ ਅਪੀਲ। ਪੰਜਾਬ ਸਮੇਤ ਦੇਸ਼ ਭਰ ਚ ਸਮਾਗਮਾਂ ਦਾ ਆਯੋਜਨ। ਕੇਂਦਰੀ ਰਾਜ ਮੰਤਰੀ ਜਿਤੇਂਦਰ ਸਿੰਘ ਨੇ ਜੰਮੂ ਚ ਨਵੇਂ ਸਥਾਪਿਤ ਖੇਤਰੀ ਮੌਸਮ ਵਿਗਿਆਨ ਕੇਂਦਰ ਦਾ ਕੀਤਾ ਉਦਘਾਟਨ। ਪੰਜਾਬ ਚ ਅੰਮ੍ਰਿਤਸਰ, ਪਠਾਨਕੋਟ ਕੌਮੀ ਸ਼ਾਹਰਾਹ ਤੇ ਅੱਜ ਸਵੇਰੇ ਵਾਪਰੇ ਇਕ ਸੜਕ ਹਾਦਸੇ ਚ ਇਕੋ ਪਰਿਵਾਰ ਦੇ ਦੋ ਵਿਅਕਤੀਆਂ ਦੀ ਮੌਤ, 14 ਜ਼ਖਮੀ ਅਤੇ ਨਾਰਵੇ ਸ਼ਤਰੰਜ ਦੇ ਨੌਵੇਂ ਦੌਰ ਵਿਚ ਪ੍ਰਗਿਆਨੰਦਾ ਰਮੇਸ਼ ਬਾਬੂ ਨੇ ਭਾਰਤ ਦੇ ਹੀ ਵਿਸ਼ਵ ਚੈਂਪੀਅਨ ਡੀ ਗੁਕੇਸ਼ ਨੂੰ ਹਰਾ ਕੇ ਆਪਣੀ ਖਿਤਾਬੀ ਦਾਅਵੇਦਾਰੀ ਬਰਕਰਾਰ ਰੱਖੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਜਰਾਤ ਦੇ ਸੂਰਤ ਵਿਚ ਸੜਕ, ਬਿਜਲੀ ਤੇ ਉਦਯੋਗਿਕ ਖੇਤਰਾਂ ਨਾਲ ਸਬੰਧਤ 18,800 ਕਰੋੜ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖਿਆ। ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਸੂਬੇ ਦੇ ਵਿਕਾਸ ਨੂੰ ਤੇਜ਼ ਕਰਨਗੇ ਤੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਚ ਮਦਦ ਕਰਨਗੇ। ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ਤੇ ਦੇਸ਼ ਦੇ ਸਭ ਤੋਂ ਸਾਫ਼ ਸ਼ਹਿਰਾਂ ਵਿਚੋਂ ਇਕ ਸੂਰਤ ਵਿਚ ਹੋਣ ਤੇ ਆਪਣੀ ਖੁਸ਼ੀ ਪ੍ਰਗਟ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰੀ ਦੁਨੀਆ ਇਕ ਹਰੇ ਭਰੇ ਤੇ ਸਾਫ਼ ਭਵਿੱਖ ਵੱਲ ਵੱਧ ਰਹੀ ਹੈ ਤੇ ਭਾਰਤ ਵੀ ਇਸ ਚ ਸਰਗਰਮੀ ਨਾਲ ਯੋਗਦਾਨ ਪਾ ਰਿਹਾ। ਉਨ੍ਹਾਂ ਕਿਹਾ,
1: ਸੂਰਤ ਸਿਰਫ ਸਵੱਛਤਾ ਔਰ ਸਰਕੂਲਰ ਇਕਾਨਮੀ ਤੱਕ ਹੀ ਸੀਮਿਤ ਨਹੀਂ ਹੈ ਬਲਕਿ ਗ੍ਰੀਨ ਗ੍ਰੋਥ ਕੇ ਦੂਸਰੇ ਮਾਧਿਅਮੋ ਕਾ ਭੀ ਅਭੂਤਪੂਰਵ ਗਤੀ ਸੇ ਵਿਸਤਾਰ ਹੋ ਰਹਾ ਹੈ। ਸੂਰਤ ਐਸੀ ਵਿਵਸਥਾ ਬਣਾਨੇ ਮੇ ਜੁਟਾ ਹੈ ਜਹਾਂ ਸੜਕੋਂ ਪਰ ਚਲਨੇ ਵਾਲੀ ਸਾਰੀ ਬਸੇਂ ਇਲੈਕਟ੍ਰਿਕ ਹੋਗੀ।
0: ਸੂਰਤ ਪਹੁੰਚਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਪਹਿਲਾਂ ਹਜ਼ੀਰਾ ਦਾ ਦੌਰਾ ਕੀਤਾ, ਉੱਥੇ ਚੱਲ ਰਹੇ ਉਦਯੋਗਿਕ ਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ। ਪ੍ਰਧਾਨ ਮੰਤਰੀ ਅੱਜ ਦਮਨ ਦਾ ਵੀ ਦੌਰਾ ਕਰ ਰਹੇ ਨੇ ਜਿੱਥੇ ਉਹ ਲਗਭਗ 2,970 ਕਰੋੜ ਤੋਂ ਵੱਧ ਦੇ ਵੱਖ ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਤੇ ਨੀਂਹ ਪੱਥਰ ਵੀ ਰੱਖਣਗੇ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਵਾਤਾਵਰਣ ਸੁਰੱਖਿਆ, ਪਾਏਦਾਰ ਜੀਵਨ ਸ਼ੈਲੀ ਤੇ ਜੈਵ ਵਿਭਿੰਨਤਾ ਦੀ ਸੰਭਾਲ ਪ੍ਰਤੀ ਆਪਣੀ ਵਚਨਬੱਧਤਾ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ ਹੈ। ਅੱਜ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ਤੇ ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਕਿਹਾ ਕਿ ਬੂਟੇ ਹਵਾ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ, ਵਾਯੂਮੰਡਲ ਵਿਚ ਕਾਰਬਨ ਨਿਕਾਸ ਨੂੰ ਘਟਾਉਣ ਤੇ ਵਾਤਾਵਰਣ ਸੰਤੁਲਨ ਬਣਾਈ ਰੱਖਣ ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ। ਇਕ ਵੀਡੀਓ ਸੁਨੇਹੇ ਚ ਉਪ ਰਾਸ਼ਟਰਪਤੀ ਰਾਧਾ ਕ੍ਰਿਸ਼ਨਨ ਨੇ ਹਰੇਕ ਨਾਗਰਿਕ ਨੂੰ ਆਪਣੇ ਘਰ ਦੇ ਨੇੜੇ ਜਾਂ ਢੁਕਵੀਂ ਥਾਂ ਤੇ ਘੱਟੋ ਘੱਟ ਇਕ ਬੂਟਾ ਲਗਾਉਣ ਦਾ ਸੱਦਾ ਦਿੱਤਾ। ਉਪ ਰਾਸ਼ਟਰਪਤੀ ਨੇ ਇਸ ਮੁਹਿੰਮ ਦੇ ਹਿੱਸੇ ਵਜੋਂ ਰਾਸ਼ਟਰਪਤੀ ਭਵਨ ਵਿਖੇ ਇਕ ਬੂਟਾ ਵੀ ਲਗਾਇਆ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਕ ਪੇੜ ਮਾਂ ਕੇ ਨਾਮ ਵਰਗੀਆਂ ਪਹਿਲਕਦਮੀਆਂ ਨੇ ਹਰ ਸਾਲ ਲਗਭਗ 1,10,000 ਹੈਕਟੇਅਰ ਜੰਗਲਾਤ ਰਕਬੇ ਨੂੰ ਵਧਾਉਣ ਚ ਯੋਗਦਾਨ ਪਾਇਆ। ਉਨਾਂ ਕਿਹਾ ਕਿ ਸਰਕਾਰ ਨੇ ਪਿਛਲੇ ਦਹਾਕੇ ਦੌਰਾਨ ਇਸ ਦਿਸ਼ਾ ਚ ਕਈ ਉਪਰਾਲੇ ਕੀਤੇ ਨੇ। ਸ੍ਰੀ ਮੋਦੀ ਨੇ ਅੱਜ ਵਿਸ਼ਵ ਵਾਤਾਵਰਣ ਦਿਵਸ ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

0: ਤੇ ਵਾਤਾਵਰਨ ਸੁਰੱਖਿਆ ਲਈ ਸਮਰਪਿਤ ਸਾਰੇ ਲੋਕਾਂ ਦੀ ਸ਼ਲਾਘਾ ਕੀਤੀ। ਉਧਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਤ੍ਰਿਪੁਰਾ ਵਿਚ ਲੰਕਾਮੁਰਾ ਸਰਹੱਦੀ ਚੌਕੀ ਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੂੰ ਸੰਬੋਧਨ ਕਰਦਿਆਂ ਸਰਹੱਦੀ ਸੁਰੱਖਿਆ ਲਈ ਇਕ ਵਿਆਪਕ ਦ੍ਰਿਸ਼ਟੀਕੋਣ ਪੇਸ਼ ਕੀਤਾ। ਅਮਿਤ ਸ਼ਾਹ ਨੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੇ ਵਾਤਾਵਰਨ ਯੋਗਦਾਨ ਨੂੰ ਉਜਾਗਰ ਕਰਦਿਆਂ ਕਿਹਾ,
1: 2019 से लेकर आज तक हमारे सभी सीएपीएफ ने जवानों ने लगभग 6,40,00,000 वृक्षों को लगाने का काम किया। इस साल हमने थोड़े कम वृक्ष लगाने का निर्णय किया है। इस साल हम 40,00,000 से 60,00,000 वृक्ष लगाने वाले हैं और अगले साल हम सबका एक सामूहिक संकल्प बनने वाला है कि अगले साल एक ही वर्ष में सीएपीएफ के जवान 2 करोड़ से ज्यादा वृक्षों का लगाने का काम करेंगे और पर्यावरण की और देश की सेवा करेंगे।
0: ਉਧਰ ਵਾਤਾਵਰਨ ਜੰਗਲਾਤ ਤੇ ਜਲਵਾਯੂ ਪਰਿਵਰਤਨ ਮੰਤਰੀ ਭੁਪਿੰਦਰ ਯਾਦਵ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੇ ਨਾਲ ਵਿਸ਼ਵ ਵਾਤਾਵਰਨ ਦਿਵਸ ਦੇ ਮੌਕੇ ਤੇ ਰਾਜਧਾਨੀ 'ਚ 18 ਨਮੋ ਆਕਸੀਜਨ ਪਾਰਕਾਂ ਦਾ ਉਦਘਾਟਨ ਕੀਤਾ। ਇਧਰ ਪੰਜਾਬ ਦੇ ਰਾਜਪਾਲ ਤੇ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਲੋਕ ਭਵਨ 'ਚ ਬੂਟੇ ਲਾਉਣ ਦੀ ਮੁਹਿੰਮ ਦੀ ਅਗਵਾਈ ਕੀਤੀ। ਇਹ ਪਹਿਲਕਦਮੀ ਦੇਸ਼ ਵਿਆਪੀ ਮੁਹਿੰਮ ਏਕ ਪੇੜ ਮਾਂ ਕੇ ਨਾਮ ਤਹਿਤ ਕੀਤੀ ਗਈ। ਵਿਗਿਆਨ ਤੇ ਤਕਨਾਲੋਜੀ ਅਤੇ ਧਰਤੀ ਵਿਗਿਆਨ ਰਾਜ ਮੰਤਰੀ ਜਤਿੰਦਰ ਸਿੰਘ ਨੇ ਅੱਜ ਜੰਮੂ 'ਚ ਨਵੇਂ ਸਥਾਪਿਤ ਖੇਤਰੀ ਮੌਸਮ ਵਿਗਿਆਨ ਕੇਂਦਰ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਆਖਿਆ ਕਿ ਨਵਾਂ ਕੇਂਦਰ ਜੰਮੂ ਕਸ਼ਮੀਰ ਲੱਦਾਖ ਤੇ ਹਿਮਾਚਲ ਪ੍ਰਦੇਸ਼ ਲਈ ਮੌਸਮ ਪੇਸ਼ੀਨਗੋਈ ਸੇਵਾਵਾਂ ਨੂੰ ਮਹੱਤਵਪੂਰਨ ਤੌਰ ਤੇ ਮਜ਼ਬੂਤ ਕਰੇਗਾ। ਮੰਤਰੀ ਨੇ ਕਿਹਾ ਕਿ ਸਹੀ ਅਤੇ ਸਮੇਂ ਸਿਰ ਮੌਸਮ ਪੇਸ਼ੀਨਗੋਈ ਖੇਤੀਬਾੜੀ, ਹਵਾਬਾਜ਼ੀ, ਸੈਰ ਸਪਾਟੇ ਤੇ ਆਫ਼ਤ ਪ੍ਰਬੰਧਨ ਵਰਗੇ ਖੇਤਰਾਂ ਨੂੰ ਫਾਇਦਾ ਦੇਵੇਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਅਰਥ ਵਿਵਸਥਾ ਨੇ ਵਿੱਤੀ ਸਾਲ 2025-26 ਚ ਆਪਣੀ ਮਜ਼ਬੂਤ ਗਤੀ ਬਣਾਈ ਰੱਖੀ ਹੈ। ਅਸਲ ਕੁੱਲ ਘਰੇਲੂ ਉਤਪਾਦ ਵਿੱਚ ਸਾਲ 2024-25 ਦੇ 7.1% ਦੇ ਮੁਕਾਬਲੇ 2025-26 ਚ 7.7% ਵਧਣ ਦਾ ਅਨੁਮਾਨ ਹੈ। ਅੰਕੜਾ ਤੇ ਪ੍ਰੋਗਰਾਮ ਲਾਗੂ ਕਰਨ ਬਾਰੇ ਮੰਤਰਾਲੇ ਨੇ ਅੱਜ ਵਿੱਤੀ ਸਾਲ 2025-26 ਲਈ ਸਾਲਾਨਾ GDP ਦੇ RC ਅਨੁਮਾਨ ਤੇ ਇਸ ਸਾਲ ਜਨਵਰੀ ਤੋਂ ਮਾਰਚ ਲਈ ਤਿਮਾਹੀ ਅਨੁਮਾਨ ਜਾਰੀ ਕੀਤੇ। ਅੰਕੜੇ ਦਰਸਾਉਂਦੇ ਨੇ ਕਿ ਨਿਰਮਾਣ, ਵਪਾਰ, ਹੋਟਲ ਆਵਾਜਾਈ ਤੇ ਰੀਅਲ ਅਸਟੇਟ ਨਾਲ ਸਬੰਧਤ ਖੇਤਰਾਂ ਨੇ ਪਿਛਲੇ ਵਿੱਤੀ ਸਾਲ 'ਚ ਦੋਹਰੇ ਅੰਕਾਂ ਦੀ ਵਿਕਾਸ ਦਰ ਦਰਜ ਕੀਤੀ ਹੈ। ਭਾਰਤੀ ਰਿਜ਼ਰਵ ਬੈਂਕ ਨੇ ਚਾਲੂ ਵਿੱਤੀ ਸਾਲ 'ਚ ਲਗਾਤਾਰ ਦੂਜੀ ਵਾਰ ਆਪਣੀ ਮੁਦਰਾ ਨੀਤੀ ਸਮੀਖਿਆ ਦੌਰਾਨ ਅੱਜ ਮੁੱਖ ਵਿਆਜ ਦਰਾਂ ਨੂੰ ਬਰਕਰਾਰ ਰੱਖਿਆ। ਦੁਮਾਹੀ ਮੁਦਰਾ ਨੀਤੀ ਦਾ ਐਲਾਨ ਕਰਦਿਆਂ RBI ਦੇ ਗਵਰਨਰ ਸੰਜੇ ਮਲਹੋਤਰਾ ਨੇ ਕਿਹਾ ਕਿ ਮੁਦਰਾ ਨੀਤੀ ਕਮੇਟੀ ਨੇ ਸਰਵਸੰਮਤੀ ਨਾਲ ਰੈਪੋ ਦਰ ਨੂੰ 5.25% ਤੇ ਬਣਾਈ ਰੱਖਣ ਦਾ ਫੈਸਲਾ ਕੀਤਾ ਹੈ। ਰਿਜ਼ਰਵ ਬੈਂਕ ਦੇ ਗਵਰਨਰ ਸੰਜੇ ਮਲਹੋਤਰਾ ਨੇ ਕਿਹਾ ਕਿ ਪੋਲੀਮਰ ਆਧਾਰਿਤ ਕਰੰਸੀ ਨੋਟਾਂ ਦੀ ਤਜਵੀਜ਼ ਬੈਂਕ ਵੱਲੋਂ ਵਿਚਾਰ ਅਧੀਨ ਹੈ। ਉਨ੍ਹਾਂ ਕਿਹਾ ਕਿ ਇਹ ਤਜਵੀਜ਼ ਅਜੇ ਸ਼ੁਰੂਆਤੀ ਗੇਟ ਤੇ ਹੈ। ਕੁਝ ਗਾਹਕਾਂ ਨੇ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਬੈਂਕ ਸ਼ਾਖਾਵਾਂ ਤੇ ATM 'ਚ ਨੋਟਾਂ ਦੀ ਘਾਟ ਬਾਰੇ ਸ਼ਿਕਾਇਤ ਕੀਤੀ ਹੈ। ਇਨ੍ਹਾਂ ਮੁੱਦਿਆਂ ਬਾਰੇ ਉਨ੍ਹਾਂ ਕਿਹਾ ਕਿ ਬੈਂਕ ਕੋਲ ਕਾਫ਼ੀ ਨਕਦੀ ਹੈ ਤੇ ਕਿਸੇ ਵੀ ਕਮੀ ਨੂੰ ਤੁਰੰਤ ਪੂਰਾ ਕੀਤਾ ਜਾਵੇਗਾ। ਭਾਰਤ ਦੇ ਯਾਤਰੀ ਵਾਹਨ ਬਾਜ਼ਾਰ 'ਚ ਮਈ 'ਚ ਲਗਭਗ 4,40,000 ਵਾਹਨਾਂ ਦੀ ਵਿਕਰੀ ਦਰਜ ਕੀਤੀ ਗਈ ਹੈ। ਇਹ ਪਿਛਲੇ ਸਾਲ ਦੇ ਮੁਕਾਬਲੇ 23% ਦਾ ਵਾਧਾ ਹੈ। ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਆਟੋਮੋਬਾਈਲ ਸੈਕਟਰ ਦੇ ਮਜ਼ਬੂਤ ਪ੍ਰਦਰਸ਼ਨ ਨੂੰ ਉਜਾਗਰ ਕਰਦਿਆਂ ਦੱਸਿਆ ਕਿ ਇਹ ਵਾਧਾ ਵਿਸ਼ਵ ਵਿਆਪੀ ਅਨਿਸ਼ਚਿਤਤਾਵਾਂ ਦੇ ਬਾਵਜੂਦ ਮਜ਼ਬੂਤ ਖਪਤਕਾਰ ਮੰਗ ਨੂੰ ਦਰਸਾਉਂਦਾ ਏ। ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ NHRC ਨੇ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ 'ਚ ਬੀਤੀ 1 ਜੂਨ ਨੂੰ ਇੱਕ ਫੈਕਟਰੀ ਦੇ ਅੰਦਰ ਸੀਵਰੇਜ ਲਾਈਨ ਦੀ ਹੱਥੀਂ ਸਫਾਈ ਕਰਦੇ ਸਮੇਂ ਜ਼ਹਿਰੀਲੇ ਧੂੰਏ ਕਾਰਨ 3 ਵਿਅਕਤੀਆਂ ਦੀ ਮੌਤ ਤੇ 2 ਹੋਰਾਂ ਦੇ ਜ਼ਖਮੀ ਹੋਣ ਦੀ ਰਿਪੋਰਟ ਦਾ ਆਪਣੇ ਪੱਧਰ ਤੇ ਨੋਟਿਸ ਲਿਆ। ਕਮਿਸ਼ਨ ਨੇ ਪੰਜਾਬ ਦੇ ਮੁੱਖ ਸਕੱਤਰ ਤੇ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਨੋਟਿਸ ਜਾਰੀ ਕਰਕੇ 2 ਹਫ਼ਤਿਆਂ ਦੇ ਅੰਦਰ ਇਸ ਮਾਮਲੇ ਦੀ ਵੇਰਵੇ ਸਮੇਤ ਰਿਪੋਰਟ ਮੰਗੀ ਹੈ। ਪੰਜਾਬ 'ਚ ਕੇਂਦਰੀ ਜਾਂਚ ਬਿਊਰੋ CBI ਦੀ ਮੋਹਾਲੀ ਸਥਿਤ ਅਦਾਲਤ ਨੇ ਕਰੋੜਾਂ ਰੁਪਏ ਦੇ ਬੈਂਕ ਧੋਖਾਧੜੀ ਮਾਮਲੇ 'ਚ ਅੱਜ ਸਮੀਰ ਦੁਆ ਨੂੰ ਦੋਸ਼ੀ ਠਹਿਰਾਇਆ ਅਤੇ 15,000 ਰੁਪਏ ਦੇ ਜੁਰਮਾਨੇ ਦੇ ਨਾਲ 3 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਸਰਕਾਰੀ ਸੂਤਰਾਂ ਮੁਤਾਬਕ ਪੰਜਾਬ ਦੇ ਮੰਡੀ ਗੋਬਿੰਦਗੜ੍ਹ ਵਿਖੇ ਮੈਸਰਜ਼ ਜੀਰੀ ਇਸਪਾਤ ਉਦਯੋਗ 'ਚ ਭਾਈਵਾਲ ਦਲੀਪ ਦੁਆ ਅਤੇ ਸਮੀਰ ਦੁਆ ਤੇ ਹੋਰਨਾਂ ਖਿਲਾਫ਼ ਇੰਡੀਅਨ ਓਵਰਸੀਜ਼ ਬੈਂਕ ਨਾਲ ਧੋਖਾਧੜੀ ਕਰਨ ਦੀ ਅਪਰਾਧਕ ਸਾਜਿਸ਼ ਵਿੱਚ ਸ਼ਾਮਲ ਹੋਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਜਾਂਚ ਵਿੱਚ ਖੁਲਾਸਾ ਹੋਇਆ ਕਿ ਮੁਲਜ਼ਮ ਨੇ ਗਲਤ ਤੇ ਮਨਘੜਤ ਜਾਣਕਾਰੀ ਦੇ ਆਧਾਰ ਤੇ ਬੈਂਕ ਤੋਂ 4 ਕਰੋੜ ਤੋਂ ਦੀ ਨਕਦ ਕਰਜ਼ਾ ਹੱਦ ਗੈਰ ਕਾਨੂੰਨੀ ਢੰਗ ਨਾਲ ਪ੍ਰਾਪਤ ਕੀਤੀ, ਜਿਸ ਕਾਰਨ ਬੈਂਕ ਨੂੰ ਕਾਫ਼ੀ ਨੁਕਸਾਨ ਹੋਇਆ। ਅੰਮ੍ਰਿਤਸਰ ਪਠਾਨਕੋਟ ਕੌਮੀ ਸ਼ਾਹਰਾਹ ਤੇ ਅੱਜ ਸਵੇਰੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕੋ ਪਰਿਵਾਰ ਦੇ 2 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 14 ਵਿਅਕਤੀ ਜ਼ਖਮੀ ਹੋਏ ਨੇ। ਗੁਰਦਾਸਪੁਰ ਤੋਂ ਸਾਡੇ ਪੱਤਰਕਾਰ ਨੇ ਦੱਸਿਆ ਕਿ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਮਾਤਾ ਵੈਸ਼ਨੋ ਦੇਵੀ ਤੋਂ ਸ਼ਰਧਾਲੂਆਂ ਨੂੰ ਲੈ ਕੇ ਜਾ ਰਿਹਾ 4-ਪਹੀਆ ਵਾਹਨ ਬਟਾਲਾ ਨੇੜੇ ਉਦੋਵਾਲ ਅੱਡੇ ਤੇ ਟਿੱਪਰ ਨਾਲ ਜਾ ਟਕਰਾਇਆ। ਹਾਦਸੇ ਦੌਰਾਨ 2 ਵਿਅਕਤੀਆਂ ਦੀ ਮੌਤ ਹੋ ਗਈ ਅਤੇ 14 ਸ਼ਰਧਾਲੂ ਜ਼ਖਮੀ ਹੋ ਗਏ, ਸਾਰਿਆਂ ਨੂੰ ਮਾਨਸਾ ਦੇ ਇਲਾਕੇ ਦੇ ਰਹਿਣ ਵਾਲੇ ਨੇ। ਨਾਰਵੇ ਸ਼ਤਰੰਜ ਦੇ 9ਵੇਂ ਦੌਰ ਵਿੱਚ ਪ੍ਰਗਿਆਨੰਦਾ ਰਮੇਸ਼ ਬਾਬੂ ਨੇ ਭਾਰਤ ਦੇ ਹੀ ਵਿਸ਼ਵ ਚੈਂਪੀਅਨ ਡੀ ਗੁਕੇ

0: ਨੂੰ ਹਰਾ ਕੇ ਆਪਣੀ ਖਿਤਾਬੀ ਦਾਅਵੇਦਾਰੀ ਬਰਕਰਾਰ ਰੱਖੀ ਹੈ। ਇਸ ਜਿੱਤ ਨਾਲ ਪ੍ਰਗਿਆ ਨੰਦਾ 15 ਅੰਕਾਂ ਤੇ ਪਹੁੰਚ ਗਏ ਨੇ। ਤੇ ਆਖਰ ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਜਰਾਤ ਦੇ ਸੂਰਤ ਵਿੱਚ ਸੜਕ, ਬਿਜਲੀ ਤੇ ਉਦਯੋਗਿਕ ਖੇਤਰਾਂ ਨਾਲ ਸੰਬੰਧਿਤ 18,800 ਕਰੋੜ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖਿਆ। ਅੱਜ ਵਿਸ਼ਵ ਵਾਤਾਵਰਨ ਦਿਵਸ ਮੌਕੇ ਉਪ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਾਸੀਆਂ ਨੂੰ ਵਾਤਾਵਰਨ ਸੁਰੱਖਿਆ, ਪਾਏਦਾਰ ਜੀਵਨ ਸ਼ੈਲੀ ਤੇ ਜੈਵ ਵਿਭਿੰਨਤਾ ਦੀ ਸੰਭਾਲ ਪ੍ਰਤੀ ਆਪਣੀ ਵਚਨਬੱਧਤਾ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਕੇਂਦਰੀ ਰਾਜ ਮੰਤਰੀ ਜਤਿੰਦਰ ਸਿੰਘ ਨੇ ਜੰਮੂ ਚ ਨਵੇਂ ਸਥਾਪਿਤ ਕੀਤੇ ਖੇਤਰੀ ਮੌਸਮ ਵਿਗਿਆਨ ਕੇਂਦਰ ਦਾ ਉਦਘਾਟਨ ਕੀਤਾ ਅਤੇ ਨਾਰਵੇ ਸ਼ਤਰੰਜ ਦੇ 9ਵੇਂ ਦੌਰ ਵਿੱਚ ਪ੍ਰਗਿਆ ਨੰਦਾ ਰਮੇਸ਼ ਬਾਬੂ ਨੇ ਭਾਰਤ ਦੇ ਹੀ ਵਿਸ਼ਵ ਚੈਂਪੀਅਨ ਡੀ ਗੁਕੇਸ਼ ਨੂੰ ਹਰਾ ਕੇ ਆਪਣੀ ਖਿਤਾਬੀ ਦਾਅਵੇਦਾਰੀ ਬਰਕਰਾਰ ਰੱਖੀ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸਵੇਰੇ 8:30 ਤੇ। ਨਮਸਕਾਰ।
1: Is Akashwani. In the special series 12 Years of the Modi Government, now we bring you an exclusive interview with Bharat Kheda, Secretary, Ministry of Micro, Small and Medium Enterprises, on major reforms and initiatives for the growth and empowerment of MSMEs. Interviewer is Arjun J. Chaudhary.
2: Vishesh Shrinkla, Modi Sarkar ke 12 saal ke antargat aaj suniye सूक्ष्म, लघु और मध्यम उद्योगों के विकास के लिए प्रमुख नीतिगत सुधारों और पहलों पर सूक्ष्म, लघु और मध्यम उद्यम मंत्रालय के सचिव भरत खेड़ा के साथ विशेष साक्षात्कार। साक्षात्कार कर रहे हैं अर्जुन जी चौधरी।
3: A warm welcome to our listeners on Akashvani, and today we're joined by Shri Bharat Kheda, who is the secretary at the Ministry of Micro, Small and Medium Enterprises, and we will be discussing about the major reforms and initiatives in the growth and empowerment of MSMEs. Bharat Kheda ji, a warm welcome to you on this podcast.
4: It's a matter of pleasure to be here with you today.
3: And the reason why we are having this special discussion on MSMEs is the growth of the number of the entities that are in business right now, entrepreneurship, the employment that all of this has brought in, and really the contribution to the gross domestic product of the economy as well. But we'll try and simplify it for the benefit of our listeners on Akashvani. Bharat Kheda ji, agar hum isko saral tarike se dekhe, to entrepreneurship ka role kya raha hai MSMEs mein?
4: देखिए, MSMEs में सबसे इम्पॉर्टेंट अगर कोई चीज़ है तो वो है इनोवेशन। और मैं ये समझता हूँ एंटरप्रेन्योरशिप डेवलप करने का ये एक जरिया है, और इसी फीलिंग के साथ आज के समय में स्टार्टअप्स और MSMEs पूरी अर्थव्यवस्था में बहुत इम्पॉर्टेंट रोल अदा कर रहे हैं। इनफैक्ट इन द लास्ट फ्यू ईयर्स दिस इकोसिस्टम हैज रियली इवॉल्व्ड एंड गॉट ट्रांसफॉर्म्ड, आई वुड से, इन इंडिया, एंड टुडे इट कॉन्ट्रीब्यूट्स ऑलमोस्ट 30% टू द GDP, 35% to manufacturing, 60% to employment, and 48% to exports. So that is the reason why a lot of people say it has become the backbone of the Indian economy.
3: Usually, anyone engaged in entrepreneurship is looking at a business opportunity, and then they're looking to create a system to exploit that opportunity. How do you see the government supporting this energy and spirit of the entrepreneur?
4: I would say the policy support has been a major enabler for the growth of this ecosystem, and the way the policy has also, you know, transformed in the last few years, a lot of new policy interventions have come up. The definition itself of MSME has been refined, has enlarged the scope that is covered within it. Today, any enterprise with an investment of 125 crore and up to a turnover of 500 crore is classified within the definition of MSME. So definition has really been enlarged for all the three categories, micro, small and medium. So they have an incentive to scale up without really getting into the fear of losing out on incentives. So they have put in investment, they have scaled up themselves. Plus a lot of new enterprises who were not part of the ecosystem have now become part of this entire spectrum. And that has been possible on account of formalization of enterprises. The government has also brought out a lot of new policy interventions to give them support for various forms, for credit, for equity, for marketing. So I'm sure, you know, this has been the major contributor which has brought in entrepreneurship to the forefront.
3: Entrepreneurship by itself was always a theoretical concept in many ways, and usually when anybody looked at a career, they were looking for employment, working for somebody else. But an entrepreneur has a special spirit, and they're looking to build a business, and employment is generated. And you

0: ਲਓ ਜੀ ਪ੍ਰੋਗਰਾਮ ਸ਼ਾਮ ਸੁਹਾਣੀ ਦੇ ਵਿੱਚ ਪਹਿਲੇ ਕਾਲਰ ਸਾਡਾ ਨੰਬਰ ਡਾਇਲ ਕਰਕੇ ਸਾਡੇ ਨਾਲ ਜੁੜ ਚੁੱਕੇ ਨੇ ਨਾ ਪੁੱਛਦੇ ਹਾਂ ਫਰਮਾਇਸ਼ ਆਉਂਦੇ ਹਾਂ ਹੈਲੋ
1: ਹੈਲੋ ਸਤਿ ਸ਼੍ਰੀ ਅਕਾਲ ਸਰ ਜੀ
0: ਤੁਹਾਨੂੰ ਵੀ ਪਿਆਰ ਭਰੀ ਨਮਸਕਾਰ ਸਤਿ ਸ਼੍ਰੀ ਅਕਾਲ ਸਰ
1: ਹਾਂਜੀ ਮੈਂ ਪਰਮਜੀਤ ਸਿੰਘ ਬੋਲ ਰਿਹਾ ਜੀ ਪਿੰਡ ਫੱਤਾ ਮਾਲਗਾ ਜ਼ਿਲ੍ਹਾ ਮਾਨਸਾ ਜੀ
0: ਜੀ ਜੀ ਜੀ ਬੋਲੋ ਜੀ ਮਾਨਸਾ ਵਾਲਿਓ ਕੀ ਹਾਲ ਚਾਲ ਨੇ ਤੁਹਾਡਾ
1: ਠੀਕ ਹੈ ਜੀ ਵਧੀਆ ਤੁਸੀਂ ਸੁਣਾਓ ਠੀਕ ਠਾਕ ਹੋ ਜੀ
0: ਹਾਂਜੀ ਹਾਂਜੀ ਗੀਤ ਦੱਸੋ ਕਿਹੜਾ ਸੁਣਾ ਦਿਓ ਤੁਹਾਨੂੰ
1: ਜੀ ਸੁਣਾ ਦਿਓ ਸਰ ਹਰਜੀਤ ਹਰਮਨ ਦਾ ਸੁਣਾ ਦਿਓ ਜੀ ਪੰਜਾਬਾਂ
0: ਠੀਕ ਹੈ ਜੀ ਪਰਮਜੀਤ ਜੀ ਕਾਲ ਕਰਨ ਲਈ ਸ਼ੁਕਰੀਆ
1: ਸ਼ੁਕਰੀਆ ਜੀ ਧੰਨਵਾਦ ਜੀ

0: ਲਓ ਜੀ ਪ੍ਰੋਗਰਾਮ ਸ਼ਾਮ ਸਵਾਨੀ ਦੇ ਵਿੱਚ 0164-22-40-331 ਨੰਬਰ ਡਾਇਲ ਹੋ ਚੁੱਕਿਆ ਜੀ। ਹੈਲੋ
1: ਹੈਲੋ ਵੀਰ ਜੀ ਨਮਸਕਾਰ।
0: ਤੁਹਾਨੂੰ ਵੀ ਪਿਆਰ ਭਰੀ ਨਮਸਕਾਰ।
1: ਵਾਹ ਜੀ ਵਾਹ, ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ ਜੀ।
0: ਸ਼ੁਕਰੀਆ ਜੀ। ਨਾਮ ਦੱਸ ਦੋ ਤੇ ਫਰਮਾਇਸ਼ ਕੀ ਦੱਸ ਦੋ।
1: ਸੁਖਬੀਰ ਸਿੰਘ ਛਾਜਰੀ ਬੋਲਦਾ ਮੇਰੇ ਸੰਗਰੂਰ ਕੋਲ।
0: ਜੀ ਜੀ ਜੀ ਜੀ
1: ਹਾਂਜੀ ਹਾਂ, ਬਠਿੰਡੇ ਦੇ ਪ੍ਰੋਗਰਾਮ ਬਹੁਤ ਵਧੀਆ ਲੱਗਦੇ ਨੇ ਜੀ।
0: ਤਾਂ ਹੀ ਸੁਣਦੇ ਹੋ ਹੈ ਜੀ ਐਪ ਰਾਹੀਂ?
1: ਉਹਦਾ ਰੇਂਜ ਨਹੀਂ ਆਉਂਦੀ ਸਰ।
0: ਚਲੋ ਐਪ ਰਾਹੀਂ ਸੁਣੀ ਚੱਲੋ ਤੇ ਵਧੀਆ ਗੱਲ ਹੈ ਜੀ। ਗੀਤ ਕਿਹੜਾ ਸੁਣੋਗੇ ਸਰ?
1: ਸਰ ਜੀ ਬੇਬੇ ਬਾਪੂ ਗਾਣਾ ਲਾ ਦਿਓ ਜੀ।
0: ਬੇਬੇ ਬਾਪੂ ਗੀਤ ਆਰਨੀਤ ਦੀ ਬਾਤ ਹੈ ਜੀ।
1: ਹਾਂਜੀ ਹਾਂ।
0: ਚਲੋ ਬਹੁਤ ਬਹੁਤ ਸ਼ੁਕਰੀਆ ਛਾਜਲੀ ਵਾਲੇ ਤੁਹਾਡਾ, ਤੇ ਸੁਣਦੇ ਤੁਹਾਡੀ ਫਰਮਾਇਸ਼ ਤੇ ਆਰਨੀਤ ਨੂੰ।
1: ਠੀਕ ਹੈ ਬਠਿੰਡੇ ਆਇਓ, ਸ਼ੁਕਰੀਆ ਤੁਹਾਡਾ ਵੀ।
2: ਪੁੱਤ ਵੱਡਾ ਵੇਖਣੇ ਨੂੰ ਰਹੇ ਜੋ ਉਡੀਕ ਹੋਏ,

0: ਲਓ ਜੀ ਪ੍ਰੋਗਰਾਮ ਸ਼ਾਮ ਸਵਾਨੀ ਦੇ ਵਿੱਚ 0164-242-3031 ਨੰਬਰ ਮਿਲ ਚੁੱਕਿਆ ਜੀ। ਹੈਲੋ
1: ਹੈਲੋ
0: ਹਾਂਜੀ, ਨਾਮ ਦੱਸੋ ਤੇ ਫਰਮਾਇਸ਼ ਕੀ ਦੱਸੋ। ਠੀਕ ਹੈ, ਤੁਹਾਡਾ ਨਾਮ ਕੀ ਹੈ ਤੇ ਕਿੱਥੋਂ ਬੋਲਦੇ ਹੋ?
1: ਸ਼ੇਰਵਰਾ ਤੋਂ ਬੋਲਦਾ ਜੀ, ਆਪਣਾ ਪਿੰਡ ਸ਼ੇਰਵਰਾ ਦਾ ਚਬੀਕਰ ਵਾਲੇ ਹਾਂ ਜੀ।
0: ਕੀ ਨਾਮ ਹੈ ਤੁਹਾਡਾ?
1: ਹਰਨੇਕ ਸਿੰਘ ਜੀ।
0: ਠੀਕ ਹੈ ਹਰਨੇਕ ਸਿੰਘ ਜੀ, ਸ਼ੁਕਰੀਆ ਕਾਲ ਕਰਨ ਲਈ, ਤੁਹਾਡੀ ਫਰਮਾਇਸ਼ ਤੇ ਸੁਣਦੇ ਹਾਂ ਜਮਲਾ ਜੱਟ ਦੀ ਆਵਾਜ਼ ਦੇ ਵਿੱਚ, ਲਾਲ ਚੰਦ ਜਮਲਾ ਜੱਟ ਦੀ ਆਵਾਜ਼ ਚ ਇਸ ਗੀਤ ਨੂੰ। ਸ਼ੁਕਰੀਆ,
1: ਹਾਂ ਜੀ, ਸ਼ੁਕਰੀਆ ਜੀ,
0: ਸ਼ੁਕਰੀਆ।

0: खुद ताजा कर जाए।
1: लो जी प्रोग्राम शाम सोनी दे विच 0164-22-43-131 नंबर मिला के अगले कॉलर सा नाल जुड़ गए। हेलो
2: हां जी सत श्री अकाल जी,
1: ਤੁਹਾਨੂੰ ਵੀ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ ਸਰ। ਨਾਮ ਦੱਸੋ ਤੇ ਫਰਮਾਇਸ਼ ਕੀ ਦੱਸੋ।
2: ਹਾਂਜੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਪਿੰਡ ਲਾਲਬਾਈ ਕਲਜੱਤਰ ਸਿੰਘ ਢਿੱਲੋਂ ਬੋਲਦਾ ਜੀ। ਤੇ ਗੀਤ ਆਪਾਂ ਸੁਣਾਂਗੇ ਜੀ, ਨੰਬਰ ਵੀ ਵਧੇ 1 ਜੀ ਦਾ।
1: ਜੀ ਜੀ, ਦੱਸੋ ਗੀਤ ਕਿਹੜਾ?
2: ਹਾਂ, ਚੰਗੀ ਗੜ ਗਈ।
1: ਜੀ ਜੀ ਜੀ, ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ।
2: ਸ਼ੁਕਰੀਆ ਜੀ, ਧੰਨਵਾਦ।

0: लो जी, अगले कॉलर 0164-22-40-331 नंबर मिला के प्रोग्राम शाम सोनी सर नाल जुड़ गए। हेलो,
1: ਸਤਿ ਸ਼੍ਰੀ ਅਕਾਲ ਬਾਈ।
0: ਤੁਹਾਨੂੰ ਵੀ ਬਾਈ ਜੀ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ। ਨਾਮ ਦੱਸੋ ਤੇ ਫਰਮਾਇਸ਼ ਕੀ ਦੱਸੋ।
1: ਨਾਮ ਮੇਰਾ ਜਗਿੰਦਰ ਸਿੰਘ ਹੈ ਜੀ, ਟੇਬਲ ਮਾਸਟਰ ਪਿੰਡ ਚੌਕ ਤੇ ਜੀ।
0: ਪਿੰਡ ਚੌਕ ਜ਼ਿਲ੍ਹਾ ਬਠਿੰਡਾ ਜੀ।
1: ਹਾਂ ਜੀ, ਜ਼ਿਲ੍ਹਾ ਬਠਿੰਡਾ
0: ਜੀ। ਜੀ ਜੀ ਕੀ ਦੱਸੋ, ਕਿਹੜਾ ਸੁਣੋਗੇ ਸਰ?
1: ਗੋਰੇ ਚੱਕਰ ਦਾ ਸੁਣਨਾ ਜੀ, ਧੋਖਾ।
0: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ,
1: ਧੰਨਵਾਦ ਜੀ, ਥੈਂਕ ਯੂ।

0: ਲਓ ਜੀ, ਪ੍ਰੋਗਰਾਮ ਸ਼ਾਮ ਸੋਨੀ ਦੇ ਵਿੱਚ ਹੁਣ ਆਪਾਂ ਆਖਰੀ ਕਾਲ ਲੈਣ ਜਾ ਰਹੇ ਹਾਂ ਜੀ। ਕਿਹੜੇ ਦੋਸਤ ਨੇ ਸਾਡਾ ਨੰਬਰ ਡਾਇਲ ਕਰਕੇ ਸਾਡੇ ਨਾਲ ਸਾਂਝ ਪਾਈ ਆ, ਵੇਖਦੇ ਹਾਂ। ਹੈਲੋ,
1: ਸਤਿ ਸ੍ਰੀ ਅਕਾਲ ਸਰ।
0: ਤੁਹਾਨੂੰ ਵੀ ਪਿਆਰ ਭਰੀ ਨਮਸਕਾਰ। ਸਤਿ ਸ੍ਰੀ ਅਕਾਲ ਸਰ, ਨਾਮ ਦੱਸੋ ਤੇ ਫਰਮਾਇਸ਼ ਕੀ ਦੱਸੋ।
1: ਨਿਰੰਜਨ ਸਿੰਘ, ਪਿੰਡ ਦਲ ਸਿੰਘ ਵਾਲਾ ਜੀ।
0: ਦਲ ਸਿੰਘ ਵਾਲਾ, ਨੇੜੇ ਜੱਤ ਮੁੰਡੀ। ਹਾਂਜੀ
1: ਹਾਂਜੀ ਹਾਂਜੀ,
0: ਠੀਕ ਹੈ ਜੀ। ਖੁਸ਼ੀ ਜੀ ਹੁੰਦੀ ਹੈ ਵੀ ਅੱਜ ਆਖਰੀ ਕਾਲ ਲੱਗ ਹੀ ਗਈ?
1: ਖੁਸ਼ੀ ਬਹੁਤ ਹੋਈ ਹੈ ਜੀ, 2 ਸਾਲ ਹੋ ਗਏ ਮੈਨੂੰ ਸੁਣਦੇ ਨੂੰ ਤੇ 2 ਸਾਲ ਹੀ ਹੋ ਗਏ ਮੈਨੂੰ ਫੋਨ ਲਾਉਂਦੇ ਨੂੰ ਜੀ।
0: 2 ਸਾਲ ਹੋ ਗਏ ਸੁਣਦਿਆਂ ਨੂੰ ਤੇ ਫੋਨ ਵੀ ਉਦੋਂ ਦੀ ਲੱਗ ਗਏ। ਹਾਂਜੀ
1: ਹਾਂਜੀ, ਉਦੋਂ ਦਾ ਹੀ ਫੋਨ ਲਾਉਣ ਲੱਗਿਆ ਮੈਂ, ਪਰ ਅੱਜ ਮਿਹਨਤ ਸਫਲ ਹੋ ਗਈ।
0: ਚਲੋ, ਦੇਰ ਆਏ ਦਰੁਸਤ ਆਏ। ਹਾਂਜੀ
1: ਹਾਂਜੀ ਹਾਂਜੀ ਹਾਂਜੀ,
0: ਫੇਰ ਅੱਜ ਐ ਬੱਲੇ ਬੱਲੇ ਵੀ ਹੋ ਗਈ ਤੇ ਰੋਟੀ ਖਾ ਲਈ ਕੇ ਖਾਣੀ ਆ ਹਜੇ?
1: ਰੋਟੀ ਖਾ ਲਈ
0: ਖਾ ਲਈ। ਚਲੋ ਫੇਰ, ਫੇਰ ਵਧੀਆ ਨਜ਼ਾਰੇ ਲਓ ਜ਼ਿੰਦਗੀ ਦੇ। ਬੁੱਲਾ ਆਵੇ ਤੇ ਬੁੱਲਾ ਜਾਵੇ ਤੇ ਗੀਤ ਦੱਸੋ ਕਿਹੜਾ ਸੁਣਾ ਦਈਏ ਤੁਹਾਨੂੰ?
1: ਗੀਤ ਸਾਰੇ ਡੋਲੀ ਦੇ ਵਿੱਚ ਦੇਖ ਸਮੇਟੀ ਰਾਂਝੇ ਨੇ ਤਾਂ ਮਾਰੀ ਨੀ,
0: ਕੁਲਦੀਪ ਮਾਣਕ ਦੀ ਆਵਾਜ਼ ਚ।
1: ਹਾਂਜੀ,
0: ਤੁਸੀਂ ਮੱਕੇ ਐ ਜਮਾ ਉਹਦੇ ਪਾਸ਼ਕ ਹੋਣਾ ਵੀ, ਉਹਦੇ ਗੀਤ ਬਾਹਲੇ ਸੁਣਦੇ ਹੋ ਜਿਹੜਾ ਐ ਜਮਾ ਸਿਰੇ ਲਾਈ ਜਾਂਦੀ ਹੋ ਗੱਲ।
1: ਹਾਂਜੀ ਹਾਂਜੀ ਹਾਂਜੀ,
0: ਚਲੋ ਠੀਕ ਹੈ ਜੀ। 2 ਸਾਲਾਂ ਬਾਅਦ ਤੁਹਾਡੀ ਕਾਲ ਲੱਗੀ ਸਾਨੂੰ, ਤੁਹਾਡੇ ਨਾਲ ਗੱਲ ਕਰਕੇ ਬੜੀ ਖੁਸ਼ੀ ਹੋਈ।
1: ਧੰਨਵਾਦ ਜੀ।
0: ਹਾਂ, ਹੱਸਦੇ ਵੱਸਦੇ ਰਹੋ ਤੇ ਹਮੇਸ਼ਾ ਸੁਣਦੇ ਰਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸ਼ੁਕਰੀਆ ਕਾਲ ਕਰਨ ਲਈ।
1: ਥੈਂਕ ਯੂ ਸਰ।

0: ਸਾਡੀ ਸਟੂਡੀਓ ਦੇ ਘੜੀ ਦੇ ਮੁਤਾਬਿਕ ਰਾਤ ਦੇ 9:15 ਅਤੇ 22 ਸਕਿੰਟ ਹੋਏ ਨੇ। ਹੁਣ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਤੁਸੀਂ ਸੁਣੋਗੇ ਵਿਵਿਧ ਭਾਰਤੀ ਸੇਵਾ ਦੇ ਪ੍ਰਸਾਰਣ।
1: विविध भारती से इस समय आप सुन रहे हैं कार्यक्रम आपके लिए। फिल्म अनाड़ी का दो गाने सुनिए, स्वर लता मंगेशकर और मुकेश के, गीतकार हजरत जयपुरी हैं और धुन बनाई है शंकर जयकिशन।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਸੇਵਾ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਿਕ ਰਾਤ ਦੇ 11:18 ਹੋਏ ਨੇ। ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਇੱਥੇ ਸਮਾਪਤ ਹੁੰਦੀ ਹੈ। ਕੱਲ੍ਹ ਸਵੇਰੇ 5:55 ਤੇ ਕੱਲ੍ਹ ਦੇ ਪ੍ਰਸਾਰਣ ਲੈ ਕੇ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਆਗਿਆ, ਜੈ ਹਿੰਦ।